ਨਾਨਕਾ ਸਕਾਟੀਏ ਸੁਧੀਰੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਨਾਖੀਏ ਜੇ ਲਿਖੇ ਵਰ

ਜੀ ਗੁਰੂ ਰਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤਖਤ ਸਖਣ ਸ੍ਰੀ ਹਜੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਦੇ ਸੰਤਾਵਲੋ ਬੇਅੰਤ ਮਾਇਆ ਹਾਜ਼ਰ ਹੋਏ ਜਿਸ ਖਜਾਨੇ ਚੋਂ ਮਾਇਆ ਹਾਜ਼ਰ ਹੋਏ ਸੁਖ ਜਾਣੇ ਭਰਪੂਰ ਕਰਨੇ ਗੁਰਸਿੱਖੀ ਨਾਮ

ਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰਮੀਤ ਸਿੰਘ ਜੀ ਖੁਰਾਰਾ ਆਪ ਜੀ ਦੇ ਹਜ਼ੂਰੀ ਵਿੱਚ ਲੰਗਰਾ ਲਈ 1,00,000 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਕਿਰਤ ਕਮਾਈ ਚ ਬਰਕਤਾਂ ਪਾਵਣੀਆਂ ਅੰਗ ਸੰਸਾਈ ਹੋਣਾ ਚੜ੍ਹਦੀ ਕਲਾ ਬਖਸ਼ਣੀ।

ਜਗਦਾ ਚੜ੍ਹਦੀ ਕਲਾ ਬਖਸ਼ਣੀ। ਗੁਰਜੋਤ ਸਿੰਘ ਰਮਨ ਕੌਰ ਜੀ ਨਵੇਂ ਮਕਾਨ ਦੀ ਦਾਤ ਲਈ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਮਿਹਰ ਪ੍ਰਿਆਤ ਰੱਖਣਾ। ਜਸ਼ਨ ਪਸਰੀਚਾ ਜੀ ਲੰਗਰਾਂ ਲਈ 2001 ਸਰਪੈ ਆਦਰ ਕਰਦੇ, ਦੇ ਉੱਤੇ ਖੁੱਤਾ ਰੱਖਣੀ ਚੜ੍ਹਦੀ ਕਲਾ ਬਖਸ਼ਣੀ। ਹਰਵਿੰਦਰ ਕੌਰ ਜੀ ਖੁਰਾਣਾ ਲੰਗਰਾਂ ਲਈ 5 ਸਰਪੈ ਆਦਰ ਕਰਦੇ, ਦੇਹ ਰੋਗਤਾ ਬਖਸ਼ਣੀ ਅੰਗ ਸੰਸਾਰ ਹੋਣਾ। ਸਰਦਾਰ ਸਾਹਿਬ ਸਿੰਘ ਜੀ

ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ। ਅੰਗ ਸੰਸਾਈ ਹੋਣਾ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰਵਾਲੇ ਅਤੇ ਸ਼ਰਧਾ ਦੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਂ ਬਹਾਦੁਰ ਰਹੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕਰ, ਸਾਧ ਸੰਗਤ ਜੀ ਅੱਜ ਤਖ਼ਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਵਲਾਖੀ ਸੱਜਣ ਕੇ ਸ਼ਿਸ਼ ਇਸ਼ਨਾਨ ਕਰਕੇ ਚਿੱਟੇ ਕਛਹਿਰੇ ਸਵੱਛ ਵਸਤਰ

ਚਿਤ ਆਵਨ ਕਸਤ ਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਿਹ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬਦ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ

ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਜੀ, ਗੁਰੂ ਕੀ ਬਾਵਲੀ, ਸ੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ, ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ੍ਰੀ ਬਾਬੇ ਨਾਨਕ ਡੇਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ।

ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ।

0: ਰੂਪੰਤ ਖਾਲਸੇ ਜੀ ਦਿਨੋ ਦਿਨ ਸਰਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀ ਸੱਜ ਜਾਓ। ਪੰਥ ਦੇ ਮਾਨ ਦੀਵਾਨ ਗਿਆਨੀ ਬਾਬਾ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਤਖ਼ਤ ਸਾਹਿਬ ਦੇ ਤਿੰਨ ਦਿਨ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰਨਗੇ। ਕਥਾ ਸਰਵਣ ਕਰੋ ਤੇ ਆਪਣਾ ਸਮਾਂ ਸਫਲਾ ਕਰੋ ਜੀ।
2: ਵਾਹਿਗੁਰੂ ਸਾਹਿਬ ਜੀ।

ਫਿਰ ਸੰਕਟ ਜੋਨ ਗਰਭ ਨਾ ਆਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ।

0: ਵਾਹਿਗੁਰੂ ਜੀ ਕੀ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪ ਪਏ ਤਾਂ ਅਵਗਣ ਸਭ ਛਪੇ। ਪਾਰਦਮ ਗੁਰਦੇਵ ਨੀਚੋਂ ਉੱਚ ਥਪੇ, ਕਾਟ ਸਿਲਕ ਦੁੱਖ ਮਾਇਆ ਕਰਨੀ ਨੇ ਆਪ ਦੱਸੇ। ਗੁਣ ਗਾਏ ਬੇਅੰਤ ਰਸਨਾ ਹਰ ਜਸੇ, ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜਦੀ ਮਨਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਪੰਥ ਦੇ ਵਾਲੀ ਸਾਹਿਬੇ ਕੁਮਾਰ ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ ਸ਼ਮਸ਼ੇਰੇ ਬਹਾਦਰ ਦੇਗ ਤੇਗ ਦੇ ਧਨੀ ਪਿਤਾ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ 'ਚ ਸੁਭਾਏ ਮਾਨ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਨੇ ਆਪਣੇ ਸੱਚਖੰਡ ਦਰਬਾਰ 'ਚ ਸੱਦਿਆ ਹੈ। ਜਿੰਨਾ ਚਿਰ ਪਾਤਸ਼ਾਹ ਆਵਾਜ਼ ਨਹੀਂ ਦਿੰਦੇ, ਹੁਕਮ ਨਹੀਂ ਲਾਉਂਦੇ, ਉਹਨਾਂ ਚਿਰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਵੀ ਨਹੀਂ ਹੁੰਦੇ। ਮੇਰੇ ਪਾਤਸ਼ਾਹ ਪੰਥ ਦੇ ਬਾਲੀ ਕਲਗੀਧਰ ਪਿਤਾ ਜੀ ਨੇ ਬੇਅੰਤ ਬੇਅੰਤ ਕੌਤਕੇ ਸੰਸਾਰ ਵਿੱਚ ਆ ਕੇ ਕੀਤੇ, ਪਟਨੇ ਸਾਹਿਬ ਦੀ ਧਰਤੀ 'ਤੇ ਅਵਤਾਰ ਧਾਰਿਆ, ਗੰਗਾ ਦੀਆਂ ਲਹਿਰਾਂ ਦੇ ਵਿੱਚ ਆਪ ਜੀ ਨੇ ਆਪਣੇ ਤਿਆਗ ਵੈਰਾਗ ਆਪਣੀ ਵੀਰਤਾ ਦੇ ਸੰਕੇਤ ਪ੍ਰਗਟ ਕਰ ਦਿੱਤੇ, ਅਤੇ ਜਦੋਂ ਵੱਡੀ ਉਮਰ ਵਿੱਚ ਮਦਰ ਦੇਸ਼ ਹੰਬ ਕੋ ਲੈ ਆਏ, ਭਾਂਤ ਭਾਂਤ ਦਾਈਆਂ ਦੁਲਰਾਏ, ਪੰਜਾਬ ਦੀ ਧਰਤੀ ਨੂੰ ਭਾਗ ਲਾਏ, ਸ੍ਰੀ ਅਨੰਦਪੁਰ ਸਾਹਿਬ, ਲਖਨੌਰ ਸਾਹਿਬ, ਪਾਉਂਟਾ ਸਾਹਿਬ, ਦਮਦਮਾ ਸਾਹਿਬ, ਅਨੇਕਾਂ ਨਗਰ ਵਸਾਏ, ਅਨੇਕਾਂ ਧਰਤੀਆਂ ਨੂੰ ਪਵਿੱਤਰ ਕੀਤਾ, ਅਤੇ ਜਦੋਂ ਸੱਚਖੰਡ ਜਾਣ ਦਾ ਸਮਾਂ ਆਇਆ ਦੱਖਣ ਨੂੰ ਚਾਲੇ ਪਾ ਦਿੱਤੇ। ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਸਾਰਾ ਨਕਸ਼ਾ ਬੰਨਿਆ ਹੈ ਕਿ ਜਦੋਂ ਕਲਗੀਧਰ ਪੰਜਾਬ ਤੋਂ ਚਾਲੇ ਪਾਏ, ਹੁਕਮਨਾਮੇ ਭੇਜ ਕੇ ਸਾਰਾ ਖਾਲਸਾ ਇਕੱਠਾ ਕੀਤਾ, ਹੁਕਮ ਦਿੱਤਾ ਪੰਜ ਹਥਿਆਰ ਬੰਨ ਕੇ ਕਮਰ ਕਸਾ ਕਰਕੇ ਸ਼ਸਤਰ ਸਜਾ ਕੇ ਸਾਡੇ ਨਾਲ ਹਮ ਰਕਾਬ ਹੋ ਕੇ ਚੱਲੋ, ਦੱਖਣ ਦੇਸ਼ ਨੂੰ ਜਾਣਾ ਹੈ। ਅਤੇ ਖਾਲਸਾ ਜੀ ਔਰੰਗਜ਼ੇਬ ਨੇ ਮਰ ਜਾਣਾ ਅਤੇ ਬਾਦਸ਼ਾਹੀ ਤੁਹਾਨੂੰ ਦਿਆਂਗੇ। ਡੱਲੇ ਚੌਧਰੀ ਨੂੰ ਕਹਿਣ ਲੱਗੇ, ਡੱਲਿਆ ਚੱਲ ਤੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦਵਾ ਦਈਏ। ਪਰ ਜਿੰਨਾ ਚਿਰ ਸਾਧ ਸੰਗਤ ਜੀ ਅੰਦਰੋਂ ਕਿਰਪਾ ਨਾ ਹੋਵੇ, ਉਹਨਾਂ ਚਿਰ ਵਿਸ਼ਵਾਸ ਵੀ ਨਹੀਂ ਆਉਂਦਾ। ਮਹਾਰਾਜ ਦੇ ਬਚਨਾਂ 'ਤੇ ਭਰੋਸਾ ਨਹੀਂ ਕਰ ਸਕੇ ਸਿੰਘ, ਡੱਲਾ ਕਹਿੰਦਾ ਮਹਾਰਾਜ ਇਹ ਤੁਹਾਡੀ ਤਲਵੰਡੀ ਬੜੀ ਹੈ ਮੇਰੇ ਵਾਸਤੇ, ਮੈਂ ਦਿੱਲੀ ਕੀ ਕਰਨੀ ਹੈ। ਕਿਉਂਕਿ ਡੱਲੇ ਨੂੰ ਇੰਝ ਲੱਗਾ ਵੀ ਸ਼ਾਇਦ ਕਿਸੇ ਆਪਣੀ ਅਗੰਮੀ ਮੌਜ ਵਿੱਚ ਬਚਨ ਕਰਦੇ ਨੇ, ਦਿੱਲੀ ਦਾ ਤਖ਼ਤ ਭਲਾ ਮੈਨੂੰ ਕਿੱਥੇ ਮਿਲ ਚੱਲਿਆ। ਜੇ ਵਿਸ਼ਵਾਸ ਕਰ ਲੈਂਦਾ ਉਦੋਂ ਹੀ ਖਾਲਸੇ ਦਾ ਰਾਜ ਕਰਾ ਦਿੰਦੇ ਪਾਤਸ਼ਾਹ, ਪਰ ਜਿਵੇਂ ਹੋਣਾ ਹੁੰਦਾ ਉਵੇਂ ਹੀ ਹੋਣਾ ਹੁੰਦਾ। ਜਿਸ ਦੇ ਮਸਤਕ ਭਾਗ ਸੋ ਸੇਵਾ ਲਾਇਆ, ਵਿੱਚੋਂ ਹੀ ਭੱਜ ਗਿਆ ਡੱਲਾ, ਰਾਮ ਸਿੰਘ ਭੱਜ ਗਿਆ ਭਾਈਕਿਆਂ ਵਿੱਚੋਂ। ਰਾਮ ਸਿੰਘ ਨਾਲ ਆਇਆ ਸੀ ਸਾਧ ਸੰਗਤ ਜੀ, ਖਾਲਸਾ ਘੋੜੇ ਕੱਸ ਰਿਹਾ ਸੀ, ਕਈ ਮੰਜ਼ਲਾਂ ਨਾਲ ਆਇਆ ਮਹਾਰਾਜ ਦੇ, ਕਈ ਪੁੜਾਂ ਰਾਜਸਥਾਨ 'ਚ ਪਹੁੰਚ ਗਿਆ ਜਿੱਥੇ ਨੌਰ ਹੈ, ਸੁਹਾਵਾ ਸਾਹਿਬ ਹੈ, ਨਰਾਇਣਾ ਹੈ, ਚਿਤੌੜਗੜ੍ਹ ਹੈ, ਜੈਪੁਰ, ਜੋਧਪੁਰ, ਉਦੈਪੁਰ, ਇਹ ਸਾਰੇ ਰਾਜਸਥਾਨ ਦੇ ਰਾਜਿਆਂ ਨੇ ਕਲਗੀਧਰ ਪਾਤਸ਼ਾਹ ਦੇ ਚਰਨ ਚੁੰਮੇ ਸਨ। ਹਜ਼ਾਰਾਂ ਹੀ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਸੀ ਜਿੱਥੇ ਮਹਾਰਾਜ ਜਾਂਦੇ ਸੀ, ਸ਼ਹਿਰਾਂ 'ਚ ਮੇਲੇ ਲੱਗ ਜਾਂਦੇ ਸੀ, ਵੱਡੇ ਵੱਡੇ ਰਾਜੇ ਮਹਾਰਾਜੇ ਆ ਕੇ ਚਰਨ ਚੁੰਮਦੇ ਸਨ, ਮੱਥਾ ਟੇਕਦੇ ਸਨ, ਬਖਸ਼ਿਸ਼ਾਂ ਲੈਂਦੇ ਸਨ। ਜਿਹੜੇ ਝੁਕਦੇ ਸਨ ਉਹਨਾਂ ਨੂੰ ਬਖਸ਼ਿਸ਼ਾਂ ਮਿਲਦੀਆਂ ਸਨ, ਜਿਹੜੇ ਅੜਦੇ ਸਨ ਉਹ ਝੜ ਜਾਂਦੇ ਸਨ। ਮੇਰੇ ਪਾਤਸ਼ਾਹ ਦਾ ਜਾਹੋ ਜਲਾਲ ਐਸਾ ਸੀ। ਉਸ ਵੇਲੇ ਰਾਜਸਥਾਨ ਦੇ ਵਿੱਚੋਂ ਭਾਈ ਰਾਮ ਸਿੰਘ ਪਿੱਛੇ ਭੱਜ ਗਿਆ। ਕਿਵੇਂ ਭੱਜਿਆ? ਸਿੰਘਾਂ ਨੇ ਘੋੜੇ ਕੱਸ ਲਏ, ਉਹ ਘੋੜਾ ਨਹੀਂ ਕੱਸਦਾ। ਸਿੰਘ ਕਹਿੰਦੇ ਰਾਮ ਸਿੰਘ ਚੱਲਣਾ ਨਹੀਂ, ਘੋੜਾ ਕੱਸ। ਕਹਿੰਦਾ ਤੁਸੀਂ ਚੱਲੋ, ਮੈਂ ਆਉਂਦਾ ਹਾਂ। ਜਾਣੀ ਜਾਣ ਪਾਤਸ਼ਾਹ ਕਿਲੋ ਕੁ ਮੀਟਰ ਚਲੇ ਗਏ ਤੇ ਘੋੜਾ ਰੋਕ ਕੇ ਪੁੱਛਦੇ ਰਾਮ ਸਿੰਘ ਆ ਗਿਆ? ਨਹੀਂ ਮਹਾਰਾਜ, ਰਾਮ ਸਿੰਘ ਨਹੀਂ ਆਇਆ, ਅਜੇ ਘੋੜਾ ਕੱਸਦਾ ਪਿਆ ਸੀ। ਮਹਾਰਾਜ ਕਹਿੰਦੇ ਫਿਰ ਆਉਣਾ ਚਾਹੀਦਾ ਸੀ, ਜਾਓ ਦੇਖ ਕੇ ਆਓ, ਉਹਨੂੰ ਲੈ ਕੇ ਆਓ। ਸਿੰਘ ਘੋੜਾ ਦੌੜਾ ਕੇ ਗਿਆ, ਕਲਗੀਧਰ ਖੜੇ ਰਹੇ, ਰਾਮ ਸਿੰਘ ਪਿਛਾਂ ਨੂੰ ਮੁੜਿਆ ਹੋਇਆ। ਜਾ ਕੇ ਸਿੰਘ ਨੇ ਲੱਭ ਲਿਆ, ਰਾਮ ਸਿੰਘ ਕਿੱਥੇ ਚੱਲਿਆ? ਕਲਗੀਧਰ ਪਾਤਸ਼ਾਹ ਤਾਂ ਅੱਗੇ ਖੜੇ ਉਡੀਕਦੇ ਨੇ। ਚੱਲ ਮਹਾਰਾਜ ਦੇ ਚਰਨ ਚੁੰਮ ਲੈ, ਨਾਲ ਖੁਸ਼ੀਆਂ ਲੈ ਲੈ, ਬੁਲਾ ਰਹੇ ਨੇ ਪਾਤਸ਼ਾਹ। ਕਹਿੰਦਾ ਮਹਾਰਾਜ ਨੂੰ ਕਹਿ ਦੇਵੀਂ ਮੈਂ ਦੱਖਣ ਨਹੀਂ ਜਾਣਾ, ਮੈਨੂੰ ਤੇ ਘਰ ਦੀਆਂ ਕੰਧਾਂ ਯਾਦ ਆਉਂਦੀਆਂ ਨੇ, ਆਪਣੇ ਪਿੰਡ ਦੀਆਂ ਗਲੀਆਂ ਦੀ ਯਾਦ ਆਉਂਦੀ ਹੈ। ਉਹ ਸਿੰਘ ਵਾਪਸ ਆ ਗਿਆ, ਸਾਰਾ ਬਚਨ ਕਲਗੀਧਰ ਪਾਤਸ਼ਾਹ ਨੂੰ ਦੱਸਿਆ। ਮਹਾਰਾਜ ਕਹਿੰਦੇ ਜਾ ਉਹਨੂੰ ਰਾਮ ਸਿੰਘ ਨੂੰ ਕਹੋ ਵੀ ਸਾਡੇ ਨਾਲ ਚੱਲਣਾ ਦੱਖਣ, ਫਿਰ ਆ ਜਾਵਾਂਗੇ ਪੰਜਾਬ, ਘਰ ਕਿਤੇ ਨਹੀਂ ਚੱਲਿਆ, ਸਾਡੇ ਨਾਲ ਚੱਲ। ਸਿੰਘ ਦੁਬਾਰਾ ਗਿਆ, ਰਾਮ ਸਿੰਘ ਨੂੰ ਦੁਬਾਰਾ ਸਮਝਾਇਆ, ਰਾਮ ਸਿੰਘ ਫਿਰ ਨਹੀਂ ਮੁੜਿਆ, ਸਿੰਘ ਵਾਪਸ ਆ ਗਿਆ। ਤੀਜੀ ਵਾਰੀ ਕਲਗੀਧਰ ਪਾਤਸ਼ਾਹ ਆਪਣੀ ਜੇਬ ਵਿੱਚੋਂ ਹੱਥ ਪੂੰਝਣ ਵਾਲਾ ਰੁਮਾਲ ਕੱਢ ਕੇ ਕਹਿਣ ਲੱਗੇ ਆ ਲੈ, ਰਾਮ ਸਿੰਘ ਦੇ ਘੋੜੇ ਦੇ ਅੱਗੇ ਸੁੱਟ ਦੇਵੀਂ ਤੇ ਉਹਨੂੰ ਆਖੀਏ ਰੁਮਾਲ ਨਾ ਸਮਝੇ, ਸਾਡੀ ਦਸਤਾਰ ਹੀ ਸਮਝ ਲਏ ਤੇ ਵਾਪਸ ਆ ਜਾਵੇ। ਸਿੰਘ ਨੇ ਇਸੇ ਤਰ੍ਹਾਂ ਕੀਤਾ, ਰੁਮਾਲ ਘੋੜੇ ਦੇ ਅੱਗੇ ਸੁੱਟ ਦਿੱਤਾ ਤੇ ਕਿਹਾ ਵਾ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਰਾਮ ਸਿੰਘ ਇਹ ਰੁਮਾਲ ਨਾ ਸਮਝੀਏ, ਸਾਡੇ ਸੀਸ ਦਾ ਦੁਮਾਲਾ ਹੈ, ਇੰਜ ਸਮਝ ਕੇ ਤੇ ਵਾਪਸ ਆ ਜਾ, ਇਸ ਤੋਂ ਟੱਪੀ ਨਾ। ਪਰ ਜਦੋਂ ਬੁੱਧੀ ਤੇ ਪੜਦਾ ਪਿਆ, ਰਾਮ ਸਿੰਘ ਰੁਮਾਲ ਦੇ ਉੱਤੋਂ ਦੀ ਘੋੜਾ ਟਪਾ ਕੇ ਚਲਾ ਗਿਆ, ਕਹਿੰਦਾ ਮੈਂ ਨਹੀਂ ਆ ਸਕਦਾ। ਸਿੰਘ ਨੇ ਆ ਕੇ ਜਦੋਂ ਬਚਨ ਦੱਸਿਆ ਪਾਤਸ਼ਾਹ ਨੂੰ, ਕਲਗੀਧਰ ਕਹਿੰਦੇ ਜਿਹੜੀਆਂ ਕੰਧਾਂ ਦੇ ਮੂੰਹ 'ਚ ਵਾਪਸ ਮੁੜਿਆ ਉਹਨਾਂ ਨੂੰ ਟੱਕਰਾਂ ਮਾਰ ਮਾਰ ਕੇ ਮਰੇਗਾ। ਜਦੋਂ ਪਿੰਡ ਦੇ ਕੋਲ ਆਇਆ, ਕਿਲੋ ਕੁ ਮੀਟਰ ਰਹਿ ਗਿਆ ਤੇ ਦਿਮਾਗ ਫੇਲ ਹੋ ਗਿਆ, ਸ਼ਦਾਈ ਹੋ ਗਿਆ, ਪਾਗਲ ਹੋ ਗਿਆ। ਭਰਾ ਫਤਿਹ ਸਿੰਘ ਨੇ ਘੋੜੇ ਤੋਂ ਲਾਇਆ ਤੇ ਉਸੇ ਵੇਲੇ ਕੰਧਾਂ ਨੂੰ ਟੱਕਰਾਂ ਮਾਰਨ ਲੱਗ ਪਿਆ। ਮਹੀਨਾ 15 ਦਿਨ ਅਤਿ ਕਸ਼ਟ ਪਾ ਕੇ ਸੰਸਾਰ ਤੋਂ ਚਲਾ ਗਿਆ, ਗੁਰੂ ਦੀਆਂ ਖੁਸ਼ੀਆਂ ਨਹੀਂ ਲੈ ਸਕਿਆ। ਪਰ ਧੰਨ ਸੀਗੇ ਉਹ ਹਜ਼ੂਰੀ ਸਿੰਘ ਜਿਨ੍ਹਾਂ ਨੇ ਮੁੜ ਕੇ ਪਿਛਾ ਨਹੀਂ ਵੇਖਿਆ ਆਪਣੇ ਪਿੰਡਾਂ ਵੱਲ, ਘਰਾਂ ਵੱਲ, ਪਰਿਵਾਰਾਂ ਵੱਲ, ਆਪਣੇ ਜ਼ਮੀਨਾਂ ਜਾਇਦਾਦਾਂ ਦੀ ਮੋਹ ਪ੍ਰੀਤ ਛੱਡ ਕੇ ਤੇ ਕਲਗੀਧਰ ਪਾਤਸ਼ਾਹ ਦੇ ਹਮ ਰਕਾਬ ਹੋ ਕੇ ਜੈ ਭੇਜਿਆ ਤੈ ਜਾਵਾਂ, ਜਿੱਥੇ ਭੇਜੇ ਉੱਥੇ ਜਾਣਾ, ਜਿੱਥੇ ਰੱਖਣਾ ਉੱਥੇ ਰਹਿਣਾ। ਧੰਨ ਗੁਰੂ ਕੇ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਕਿਹਨਾਂ ਕਿਹਨਾਂ ਦਾ ਨਾਂ ਲਈਏ। ਇੱਕ ਤੋਂ ਇੱਕ ਚੜ੍ਹਦੀਆਂ ਮਹਾਨ ਪਵਿੱਤਰ ਆਤਮਾਵਾਂ ਇੱਥੇ ਪਹੁੰਚੀਆਂ। ਪਾਤਸ਼ਾਹ ਕਲਗੀਧਰ ਦੇ ਨਾਲ ਆਏ ਦੱਖਣ ਵਿੱਚ, ਇਹ ਧਰਤੀ ਨੂੰ, ਇਸ ਜੰਗਲ ਨੂੰ ਮੰਗਲ ਕਰ ਦਿੱਤਾ। ਇਹ ਗੋਦਾਵਰੀ ਦੀਆਂ ਲਹਿਰਾਂ ਪਵਿੱਤਰ ਹੋ ਗਈਆਂ ਜਦੋਂ ਪਾਤਸ਼ਾਹ ਆ ਬਿਰਾਜੇ। ਤੇ ਖਾਲਸਾ ਜੀ, ਐਸੇ ਕੌਤਕ ਕੀਤੇ, ਐਸੀ ਲੀਲਾ ਕੀਤੀ। ਅੱਜ ਇੱਥੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਹੈ, ਸਰਬਲੋ ਦਾ ਬੁੰਗਾ, ਜਿੱਥੇ ਸਰਬਲੋ ਦੀ ਬਾਣੀ ਪਾਤਸ਼ਾਹ ਨੇ ਪ੍ਰਗਟ ਕੀਤੀ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਬਾਣੀ ਇੱਥੇ ਪ੍ਰਗਟ ਕੀਤੀ, ਇਸ ਗ੍ਰੰਥ ਦਾ ਪ੍ਰਕਾਸ਼ ਕੀਤਾ ਖਾਲਸੇ ਵਿੱਚ। ਬ੍ਰਹਮ ਗਿਆਨ ਹੈ ਇਸ ਗ੍ਰੰਥ ਵਿੱਚ। ਜਿਨ੍ਹਾਂ ਨੇ ਸ੍ਰੀ ਸਰਬਲੋ ਦਾ ਪਾਠ ਕੀਤਾ ਉਹਨਾਂ ਨੂੰ ਪਤਾ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗੁਰੂ ਗ੍ਰੰਥ ਸਾਹਿਬ ਦੀ ਜੇ ਗਾਈਡ ਹੈ, ਜੇ ਦੋਵੇਂ ਗ੍ਰੰਥਾਂ ਦੇ ਸਿਧਾਂਤ ਨੂੰ ਇਕੱਠਾ ਸਮਝਾਇਆ ਗਿਆ ਤਾਂ ਉਹ ਸਰਬਲੋ ਵਿੱਚ ਸਮਝਾਇਆ। ਪਾਤਸ਼ਾਹ ਨੇ ਸਾਰੇ ਸ਼ੰਕੇ ਮੇਟ ਦਿੱਤੇ ਨੇ। ਗੁਰੂ ਅਪਨ ਪਉ ਸ੍ਰੀ ਖਾਲਸੇ ਸੌਂਪਾ, ਦੁਤੀ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ, ਗੁਣਾਨਵਾਦ ਪੁਨ ਸਿਫਤ ਸਲਾਹਨ, ਉਠਤ ਬੈਠਤ ਸੈਨ ਗ੍ਰੰਥਾ, ਪਾਵਨ ਪੰਥ ਖਾਲਸਾ ਪ੍ਰਗਟਿਓ, ਚਾਰ ਵਰਣ ਆਸ਼ਰਮ ਸੋ ਪੰਥਾ। ਐਸੀ ਖਾਲਸੇ ਦੀ ਮਹਿਮਾ ਲਿਖੀ, ਖਾਲਸੇ ਦੀ ਰਹਿਤ ਬਹਿਤ ਦੱਸੀ, ਖਾਲਸੇ ਦੀ ਅਧਿਆਤਮਕ ਉੱਚਤਾ ਦੱਸੀ। ਤੇ ਉੱਥੋਂ ਤੀਰ ਮਾਰ ਕੇ ਨਗੀਨੇ ਘਾਟ ਤੋਂ ਇਹ ਜਿਹੜਾ ਪਾਵਨ ਤਖਤ ਸੱਚਖੰਡ ਹੈ, ਸਤਜੁਗੀ ਤਪ ਸਥਾਨ ਹੈ, ਇਹ ਪ੍ਰਗਟ ਕੀਤਾ। ਜਦੋਂ ਜ਼ਮੀਨ ਦੇ ਮਾਲਕਾਂ ਨੇ ਦਾਅਵਾ ਕੀਤਾ ਜ਼ਮੀਨ ਸਾਡੀ ਹੈ, ਮਹਾਰਾਜ ਕਹਿੰਦੇ ਤੁਹਾਡੀ ਤਾਂ 100-200 ਸਾਲ ਤੋਂ ਹੈ, ਸਾਡੀ ਚੌਹਾਂ ਯੁੱਗਾਂ ਤੋਂ ਹੈ, ਸਤਜੁਗ ਤੋਂ ਹੈ ਸਾਡੀ ਜ਼ਮੀਨ। ਤੇ ਪਾਤਸ਼ਾਹ ਨੇ ਆਪਣਾ ਸਤਜੁਗੀ ਤਪ ਸਥਾਨ ਜਦੋਂ ਧਰਤੀ ਖੋਦ ਕੇ ਦਿਖਾਇਆ, ਬਾਦਸ਼ਾਹ ਦੀ ਵੀ ਤਸੱਲੀ ਹੋ ਗਈ ਤੇ ਵਿਰੋਧੀਆਂ ਦੇ ਵੀ ਮੂੰਹ ਬੰਦ ਹੋ ਗਏ। ਮੇਰੇ ਕਲਗੀਧਰ ਪਾਤਸ਼ਾਹ ਨੇ ਫਿਰ ਵੀ ਇਸ ਜ਼ਮੀਨ ਦਾ ਮੁੱਲ ਤਾਰਿਆ। ਕੱਲ੍ਹ ਨੂੰ ਕੋਈ ਇਹ ਦਾਅਵਾ ਨਾ ਕਰੇ ਜ਼ਮੀਨ ਸਾਡੀ ਹੈ, ਇਹ ਖਾਲਸੇ ਦੇ ਨਾਂ ਕਰਾ ਦਿੱਤੀ। ਹਜ਼ੂਰ ਸਾਹਿਬ, ਜਿੱਥੇ ਹਜ਼ੂਰ ਦੀ ਜੋਤ ਜਗਮਗ ਜਗਮਗ ਕਰ ਰਹੀ ਹੈ ਹਰ ਵੇਲੇ, ਰੋਜ਼ ਪੜ੍ਹਦੇ ਹਾਂ ਨਾ ਆਰਤੀ, ਆਰਤੀ ਵਿੱਚ ਨਿਹੰਗ ਸਿੰਘ ਪੜ੍ਹਦੇ ਨੇ, ਤਖ਼ਤ ਸਾਹਿਬ 'ਤੇ ਵੀ ਪੜ੍ਹਿਆ ਜਾਂਦਾ ਹੈ। ਪੁਰਾਤਨ ਗੁਰਦੁਆਰਿਆਂ ਵਿੱਚ ਜਦੋਂ ਅਰਦਾਸ ਹੁੰਦੀ ਸੀ, ਸਾਰੀ ਜਗ੍ਹਾ 'ਤੇ ਦੋਹਰਾ ਪੜ੍ਹਿਆ ਜਾਂਦਾ ਸੀ ਕਿ ਜਗਮਗ ਜੋਤ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ, ਸੱਚਖੰਡ ਕੇ ਦਰਬਾਰ। ਇੱਥੇ ਸਦਾ ਲਈ ਆਪਣਾ ਆਸਣ ਲਾ ਲਿਆ, ਇੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਤਾ ਦਾ, ਪੂਰੀ ਮਾਨਵਤਾ ਦਾ ਰਹਿਬਰ ਥਾਪ ਦਿੱਤਾ। ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਉਹਨਾਂ ਦੇ ਪਾਵਨ ਤਖ਼ਤ ਸੱਚਖੰਡ ਦੀਆਂ ਹਾਜ਼ਰੀਆਂ ਖਾਲਸਾ ਜੀ ਆਪ ਜੀ ਭਰ ਰਹੇ ਹੋ, ਔਰ ਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਪਾਠ ਕੀਰਤਨ ਅੰਮ੍ਰਿਤ ਵੇਲੇ ਤੋਂ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਜੀ, ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਹੁਣੇ ਹੁਣੇ ਆਪਾਂ ਮਨਾ ਕੇ ਹਟੇ ਹਾਂ 18 ਤਰੀਕ ਨੂੰ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਦੋਂ ਵੀ ਦੁਨੀਆਂ ਦੇ ਦਰਸ਼ਨ ਦਿੰਦਾ ਹੈ, ਕਿਸੇ ਮਹਾਂਪੁਰਸ਼ ਦੇ ਰੂਪ ਵਿੱਚ ਦਰਸ਼ਨ ਦਿੰਦਾ ਹੈ। ਸਾਧ ਰੂਪ ਆਪਣਾ ਤਨ ਧਾਰਿਆ। ਆ ਜਿਹੜੇ ਸਾਧੂ ਹਨ ਸਾਧ ਸੰਗਤ ਜੀ, ਨਾਮ ਜਪਣ ਵਾਲੇ, ਗੁਰੂ ਕਾ ਪਿਆਰਾ ਸਿੱਖ ਹੈ, ਸੰਤ ਹੈ, ਭਗਤ ਹੈ, ਖਾਲਸਾ ਹੈ, ਇਹਦੇ ਬਾਰੇ ਗਲਗੀਧਰ ਜੀ ਨੇ ਵੀ ਸਰਬਲੋਚ ਲਿਖਿਆ, ਹਰ ਹੀ ਹੋਏ ਤੋਂ ਕਹਾਂ ਅਸਚਰਜ ਹੈ। ਕਹਿੰਦੇ ਹਰੀ ਦੇ ਪਿਆਰੇ ਨੂੰ, ਖਾਲਸੇ ਨੂੰ, ਸੰਤ ਨੂੰ, ਭਗਤ ਨੂੰ ਕਿਹਦੀ ਪਦਵੀ ਦਈਏ, ਕਿਹੜੀ ਤੁਲਨਾ ਦਈਏ, ਕਿਹਦੀ ਉਪਮਾ ਦਈਏ, ਕੋਈ ਉਪਮਾ ਹੈ ਹੀ ਨਹੀਂ। ਅਖੀਰ ਚ ਕਹਿ ਦਿੱਤਾ ਵੀ ਹਰ ਹੀ ਹੋਏ ਤੋਂ ਕਹਾਂ ਅਸਚਰਜ ਹੈ। ਜੇ ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਹੀ ਕਹਿ ਦਈਏ ਤਾਂ ਕੋਈ ਅਤ ਕਥਨੀ ਨਹੀਂ, ਕਿਉਂਕਿ ਹਰ ਹਰ ਜਨ ਦੋਏ ਏਕ ਹੈ। ਬਿਬ ਵਿਚਾਰ ਕਛ ਨਾ ਹੈ, ਦਵੈਤ ਨਹੀਂ ਰਹਿ ਗਈ, ਤੋਈ ਮੋਈ ਮੋਈ ਤੋਈ ਅੰਤਰ ਕੈਸਾ, ਕੋਈ ਫਰਕ ਨਹੀਂ ਰਹਿ ਗਿਆ ਪਰਮੇਸ਼ਰ ਤੇ ਪਰਮੇਸ਼ਰ ਦੇ ਭਗਤਾਂ ਵਿੱਚ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਏ, ਪਾਣੀ ਦੀਆਂ ਲਹਿਰਾਂ ਪਾਣੀ ਚੋਂ ਪੈਦਾ ਹੋ ਕੇ ਪਾਣੀ 'ਚ ਮਿਲ ਜਾਂਦੀਆਂ। ਜਦੋਂ ਲਹਿਰਾਂ ਨਹੀਂ ਹੁੰਦੀਆਂ ਉਦੋਂ ਵੀ ਪਾਣੀ ਹੈ, ਜਦੋਂ ਲਹਿਰਾਂ ਬਣ ਗਈਆਂ ਹਵਾ ਦੇ ਪ੍ਰਭਾਵ ਨਾਲ ਉਦੋਂ ਵੀ ਉਹ ਪਾਣੀ ਹੀ ਹੈ। ਜਦੋਂ ਹਵਾ ਦਾ ਪ੍ਰਭਾਵ ਘਟਿਆ, ਲਹਿਰਾਂ ਸ਼ਾਂਤ ਹੋ ਗਈਆਂ, ਫਿਰ ਵੀ ਪਾਣੀ ਹੀ ਹੈ। ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਵਿੱਚੋਂ ਪਰਮੇਸ਼ਰ ਦੀਆਂ ਲਹਿਰਾਂ ਰੂਪ ਹੋ ਕੇ ਪ੍ਰਗਟ ਹੁੰਦੇ ਹਨ। ਸੰਸਾਰ ਦਾ ਭਲਾ ਕਰਕੇ ਸੰਸਾਰ ਦੇ ਜੀਵਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੁਆਰਾ ਪਰਮੇਸ਼ਰ ਨਾਲ ਜੋੜ ਕੇ ਫਿਰ ਉਸੇ ਪਰਮੇਸ਼ਰ ਵਿੱਚ ਹੀ ਲੀਨ ਹੋ ਜਾਂਦੇ ਹਨ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਐਸੇ ਸਤਿਗੁਰੂ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਹੁਣੇ ਹੁਣੇ ਆਪਾਂ ਸਾਰਿਆਂ ਨੇ ਮਨਾਇਆ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਬਣੇ ਹਨ। ਖਾਲਸੇ ਪੰਥ ਨੂੰ ਐਸਾ ਸ਼ਹੀਦੀ ਦਾ ਵਿਰਸਾ ਮਿਲਿਆ ਜਿਹਦੇ ਕਰਕੇ ਪੂਰੀ ਦੁਨੀਆਂ 'ਚ ਸਾਡਾ ਸਿਰ ਉੱਚਾ ਹੁੰਦਾ। ਗੁਰੂਆਂ ਨੇ ਜੋ ਵੀ ਸਾਨੂੰ ਦਿੱਤਾ ਹੈ ਉਹ ਸਾਡਾ ਮਾਣ ਵਧਾ ਰਿਹਾ। ਜੇ ਲੰਗਰ ਦੀ ਪ੍ਰਥਾ ਦਿੱਤੀ, ਗੁਰੂ ਨਾਨਕ ਦੇਵ ਜੀ 20 ਰੁਪਈਆਂ ਦਾ ਲੰਗਰ ਲਾਇਆ, ਅੱਜ ਪੂਰੀ ਦੁਨੀਆਂ 'ਚ ਖਾਲਸੇ ਦਾ ਨਾਂ ਲੰਗਰ ਕਰਕੇ ਵੀ ਹੈ। ਜਦੋਂ ਕਰੋਨਾ 'ਚ ਸਰਕਾਰਾਂ ਦੇ ਹੱਥ ਖੜ੍ਹੇ ਹੋ ਗਏ ਸੀ, ਉਦੋਂ ਗੁਰੂ ਨਾਨਕ ਦੇਵ ਦੇ ਲੰਗਰ ਨੇ ਸਭ ਦਾ ਪੇਟ ਭਰਿਆ ਸੀ। ਅਤੇ ਸਾਧ ਸੰਗਤ ਜੀ, ਜੇ ਸ਼ਹੀਦੀ ਦਾ ਵਿਰਸਾ ਦਿੱਤਾ ਗੁਰੂ ਅਰਜਨ ਦੇਵ ਜੀ ਨੇ, ਅਤੇ ਅੱਜ ਪੂਰੀ ਦੁਨੀਆ ਮੰਨਦੀ ਹੈ ਵੀ ਕੁਰਬਾਨੀ ਦਾ ਪੁੰਜ ਖਾਲਸਾ ਹੈ। ਜਿਹੜਾ ਕੰਮ ਕੋਈ ਨਹੀਂ ਕਰ ਸਕਦਾ ਉਹ ਖਾਲਸੇ ਨੇ ਕਰ ਵਿਖਾਏ। ਸ਼ਹੀਦੀ ਦਾ ਜਜ਼ਬਾ ਸੀ ਅਕਾਲੀ ਫੂਲਾ ਸਿੰਘ ਜੀ ਵਿੱਚ ਕਿ ਦਰਾ ਖੈਬਰ ਦਾ ਉਹ ਰਸਤਾ ਜਿਹੜਾ ਖਾਲਸਾ ਜੀ ਹਜ਼ਾਰਾਂ ਸਾਲਾਂ ਤੋਂ ਖੁੱਲ੍ਹਾ ਸੀ, ਸਿਕੰਦਰ ਤੋਂ ਲੈ ਕੇ ਵੱਡੇ ਵੱਡੇ ਲੁਟੇਰੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਬਾਬਰ ਵਰਗੇ, ਅਬਦਾਲੀ ਵਰਗੇ ਜਿਹੜੇ ਰਾਹ ਤੋਂ ਲੰਘ ਕੇ ਆਉਂਦੇ ਸੀ, ਪੰਜਾਬ ਨੂੰ ਹਿੰਦੁਸਤਾਨ ਨੂੰ ਲੁੱਟ ਕੇ ਲਿਜਾਂਦੇ ਸੀ। ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ, ਨਿਹੰਗ ਸਿੰਘ ਮਹਾਂਪੁਰਸ਼ਾਂ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਉਹ ਦਰਵਾਜ਼ਾ ਸਦਾ ਲਈ ਬੰਦ ਕਰ ਦਿੱਤਾ। ਅੱਜ ਉਸ ਦਰਵਾਜ਼ੇ ਥਾਣੀ ਕੋਈ ਆ ਸਕਦਾ? ਕਿਉਂਕਿ ਅੱਜ ਵੀ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਮਾਧਾ ਉੱਥੇ, ਅਸੀਂ 2 ਸਾਲ ਹੋ ਗਏ ਜਦੋਂ ਬਾਬਾ ਜੀ ਦੇ ਅੰਗੀਠੇ ਸਾਹਿਬ ਦੇ ਦਰਸ਼ਨ ਕਰਨ ਗਏ। ਉੱਥੇ ਪਠਾਣਾ ਨੇ ਆਪਣੀ ਪਸਤੋ ਬੋਲੀ 'ਚ ਥੋੜ੍ਹਾ ਥੋੜ੍ਹਾ ਜਿਹਾ ਬਾਬਾ ਜੀ ਬਾਰੇ ਦੱਸਿਆ। ਇੱਕ ਵਚਨ ਉਹਨਾਂ ਨੇ ਇਹ ਦੱਸਿਆ ਕਿ ਆਹ ਜਿਹੜਾ ਦਰਿਆ ਹੈ, ਲੁੰਡਾ ਦਰਿਆ, ਦਰਿਆ ਕਾਬਲ, ਜਿਹਦੇ ਕੰਢੇ 'ਤੇ ਬਾਬਾ ਜੀ ਦਾ ਅੰਗੀਠਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਸ ਦਰਿਆ ਵੱਲ ਹੱਥ ਕਰਕੇ ਪਠਾਣਾ ਨੇ ਦੱਸਿਆ ਬਜ਼ੁਰਗਾਂ ਨੇ, ਕਹਿੰਦੇ ਸਾਡੇ ਜੇ ਮਾਨਤਾ ਚਲੀ ਆਉਂਦੀ ਹੈ, ਸਾਡੇ ਬਜ਼ੁਰਗ ਵੀ ਦੱਸਦੇ ਸੀ, ਅਸੀਂ ਵੀ ਕਈ ਬੰਦਿਆਂ ਨੇ ਮਹਿਸੂਸ ਕੀਤਾ ਕਿ ਰਾਤ 2 ਵਜੇ ਕੋਈ ਇਸ ਦਰਿਆ ਵਿੱਚ ਇਸ਼ਨਾਨ ਕਰਕੇ ਗੁਰਦੁਆਰੇ 'ਚ ਵੜਦਾ ਹੈ। ਸਾਧ ਸੰਗਤ ਜੀ, ਅੱਜ ਸਾਡੇ ਸਿੱਖਾਂ ਦਾ ਵਿਸ਼ਵਾਸ ਟੁੱਟਾ ਇਹਨਾਂ ਗੱਲਾਂ ਤੋਂ। ਉਹ ਪਠਾਣ ਮੰਨਦੇ ਨੇ ਜਿਨ੍ਹਾਂ ਨੂੰ ਅਕਾਲੀ ਜੀ ਨੇ ਠੱਲ ਪਾਈ ਸੀ, ਉਹ ਵੀ ਕਹਿੰਦੇ ਨੇ ਕਿ ਇੱਥੇ ਸ਼ਹੀਦੀ ਪਹਿਰਾ ਹੈ। ਉਹ ਦਰਵਾਜ਼ੇ ਬੰਦ ਕਰ ਦਿੱਤੇ ਸ਼ਹੀਦਾਂ ਸਿੰਘਾਂ ਨੇ, ਉਹਨਾਂ ਸ਼ਹੀਦਾਂ ਦਾ ਆਦਰਸ਼ ਕੌਣ ਸੀ ਭਲਾ? ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਅਤੇ ਜੇ ਫਿਰ 6ਵੇਂ ਜਾਮੇ 'ਚ ਮਹਾਰਾਜ ਮੀਰੀ ਪੀਰੀ ਦੇ ਮਾਲਕ ਜੀ ਆਏ, ਉਹਨਾਂ ਨੇ ਮੀਰੀ ਪੀਰੀ ਦੀ ਸ਼ਸਤਰਾਂ ਦੀ ਸ਼ਕਤੀ ਖਾਲਸੇ ਨੂੰ ਦਿੱਤੀ, ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਧਰਮ ਅਤੇ ਰਾਜਨੀਤੀ, ਸ਼ਾਂਤੀ ਅਤੇ ਕ੍ਰਾਂਤੀ, ਭਗਤੀ ਅਤੇ ਸ਼ਕਤੀ ਨੂੰ ਜੋੜ ਦਿੱਤਾ। ਲੋਕ ਸੁਖੀਏ ਪਰ ਲੋਕ ਸੁਹੇਲੇ, ਕਿਉਂਕਿ ਜੇ ਰਾਜਨੀਤੀ ਸਿਸਟਮ ਠੀਕ ਹੋਵੇ ਤਾਂ ਲੋਕ ਸੁਖੀਏ ਬਣ ਸਕਦੇ ਹਾਂ। ਜੇ ਸੰਸਾਰ ਦੇ ਵਿੱਚ ਰਾਜਨੀਤੀ ਦਾ ਕੰਮ ਖਰਾਬ ਹੋ ਜਾਵੇ, ਸਰਕਾਰਾਂ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਨ ਲੱਗ ਜਾਣ, ਲੋਕਾਂ ਦੇ ਜਨ ਜੀਵਨ ਵਿੱਚ ਪਰੇਸ਼ਾਨੀਆਂ ਖੜੀਆਂ ਕਰ ਦੇਣ, ਰਾਜਨੀਤੀ ਭ੍ਰਿਸ਼ਟ ਹੋ ਜਾਵੇ, ਸੰਸਾਰ 'ਚ ਉਪਦਰਵ ਹੁੰਦੇ ਹਨ। ਅਕਾਲੀ ਆਪਾਂ ਤਖ਼ਤ ਸਾਹਿਬ ਜੀ ਤੋਂ 5 ਪਿਆਰੇ ਸਾਹਿਬਾਨਾਂ ਦਾ ਹੁਕਮਨਾਮਾ ਸੁਣਿਆ ਹੈ। ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸਾਹਿਬ ਜੀ ਦੀ ਅਗਵਾਈ 'ਚ 5 ਪਿਆਰੇ ਸਾਹਿਬਾਨ ਅਤੇ ਸਮੂਹ ਖਾਲਸਾ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਗੁਰੂ ਕੀ ਸੰਗਤ ਹਜ਼ੂਰੀ ਖਾਲਸੇ ਨੇ ਗੁਰਮਤਾ ਕੀਤਾ, ਜਿਹੜਾ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਨੇ ਸਰਵਣ ਕਰਾਇਆ। ਖਾਲਸੇ ਦਾ ਜਿਹੜਾ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ, ਪਿਛਲੇ ਸਮਿਆਂ ਤੋਂ ਆਪਣੀ ਮਰਜ਼ੀ ਨਾਲ ਨਵਾਂ ਕਾਨੂੰਨ ਸਾਡੇ ਮਹਾਰਾਜ ਦੇ ਤਖ਼ਤ ਦੀ ਮਰਜ਼ਾਦਾ ਇਸੇ ਤਰ੍ਹਾਂ ਕਾਇਮ ਰਹੇਗਾ। ਇਸ ਗੁਰੂ ਘਰਾਂ ਦਾ ਪ੍ਰਬੰਧ ਪੇਸ਼ ਕੀਤਾ ਉਹ ਤੇਰਾ ਸਿੰਘਾਂ ਨੂੰ ਪੇਸ਼
1: ਉਹ ਜਿਹੜੇ ਗਵਾਹੀ ਦੇਣ ਵਾਲੇ ਉਹ ਕਹਿੰਦੇ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ ਸਾਧਨ ਦਾ

ਜੋ ਉਦੋਂ ਵੀ ਹੋਵੇਗੀ ਇਹ ਸਦਾ ਰਹਿਣ ਵਾਲੀ ਆਤਮਾ ਇਹ ਸਦਾ ਰਹਿਣ ਵਾਲੀ
ਅੱਗੇ ਡਰ ਕਰਕੇ ਕਿ ਨਾ ਮਾਰਾਇਆ, ਅੱਗੇ ਡਰ ਕਰਕੇ ਕਿ ਹਾਂ ਇਹਨਾਂ ਇੱਥੇ ਗਿਆ, ਕਿ ਹਾਂ ਭੋਗ ਲਾ ਇਹਨਾਂ ਇੱਥੇ ਗਿਆ, ਤੇ ਤੁਸੀਂ ਭੋਗ ਲਾ ਕਰ ਲਓ, ਜਿੰਨੇ ਮਰਜ਼ੀ ਤੁਸੀਂ ਭੋਗ ਲਓ, ਬਸ ਕਰ ਲਓ, ਜੇ ਨਾਮ ਨਾ ਜਪੋ ਭੋਗ ਲਓ, ਤੇ ਅੱਗੇ ਜਪੋ ਨਰਕ, ਅੱਗੇ ਮਿਲ ਤਾਂ ਅੰਦਰ ਦੁੱਖ ਭੋਗੀ, ਮਾਰੇ ਕਹਿੰਦੇ ਆਨੇ ਨਰਕ ਭੋਗੀ, ਪਰ ਭੋਗ ਦੇ ਮਰਨ ਨਾਲ ਦੁੱਖ ਮਿਲਦਾ, ਹੋਰ ਨਰਕ ਵਿੱਚ ਦੁੱਖ ਮਿਲਦਾ, ਉੱਥੇ ਬੜੀਆਂ ਭਾਰੀ ਸਜ਼ਾਵਾਂ ਮਿਲਦੀਆਂ, ਬੜੀਆਂ ਕਸ਼ਟ ਮਿਲਦੇ ਨੇ ਉਸ ਚੀਜ਼ ਲਈ ਮਾਰਦੇ ਮਾਰੋ ਮਿਲਦੇ ਨੇ।

0: ਕਬੀਰ ਜੀ ਮਹਾਰਾਜ ਤਾਂ ਇੱਥੋਂ ਤੱਕ ਕਬੀਰ ਹੈ ਵੀ ਜਾਵਲਾ ਦਾ ਧਾਗਾ ਬਾਹੋਂ ਜਾਈ ਧਾਗਾ ਬਾਹੋਂ ਬੇਹੀ ਉਹ ਜਦੋਂ ਨੜਕੀ ਜਦ ਧਾਗਾ ਖਿੱਚਣਾ ਨਾ ਉਹ ਜਦੋਂ ਨੜਕੂ ਮਾਰ ਕੇ ਖਿੱਚਦੇ ਨਾ ਤੇ ਉਹ ਮਾਰ ਕੇ ਖਿੱਚਦੇ ਉਹ ਦੇ ਨੜਕੂ ਲਾਣਾ ਪੈਂਦਾ ਨੜਕੀ ਧਾਗਾ ਉਹ ਦੇ ਨੜਕੂ ਲਾਣਾ ਕਰਨਾ ਪੈਂਦਾ ਧਾਗਾ ਉਹ ਜਦੋਂ ਬੇਹੀ ਦੇ ਵਿੱਚੋਂ ਧਾਗਾ ਖਿੱਚਦਾ ਜਦੋਂ ਬੇਹੀ ਦੇ ਵਿੱਚੋਂ ਧਾਗਾ ਗੁਰਦਾਗਾ ਬਿਸਰਾ ਰਾਮ ਸੁਨੇਹੀ ਬਿਸਰਾ ਰਾਮ ਉਹਨਾਂ ਦੇ ਮੂੰਹ ਤੋਂ ਨਾਮ ਰੁਕਣਾ ਪੈਂਦਾ ਉਹਨਾਂ ਦੇ ਮੂੰਹ ਤੋਂ ਨਾਮ ਰੁਕਣਾ ਪੈਂਦਾ ਉਹਨਾਂ ਦੇ ਪਰਮੇਸ਼ਰ ਦਾ ਪਿਆਰ
1: ਹੋ ਸਕਦੀ ਹੈ।

0: ਮੁੱਕ ਜਾਏਗਾ ਪਾਣੀ ਨੂੰ ਰੋਕ ਨਹੀਂ ਸਕਦੇ ਪਾਣੀ ਨੂੰ ਰੋਕ ਨਹੀਂ
1: ਬੜੇ ਬੜੇ ਧਿਆਨੀ ਪੁਰਸ਼ ਬੜੇ ਬੜੇ ਧਿਆਨੀ ਜਿਹਨਾਂ
0: ਤੁਰੇ ਹਰ ਵੇਲੇ ਤੁਰ ਦਰਗਾਹ ਦੇ।

ਤੇਰੇ ਗੁਰੂ ਸਾਹਿਬ ਇਸ ਬਾਣੀ ਦਾ ਅਰਥ ਜਾਣਦੇ, ਸਹੀ ਤਨ ਬਾਣੀ ਦਾ ਅਰਥ ਜਾਣਦੇ। ਅਸੀਂ ਜਿਵੇਂ ਮਹਾਂਪੁਰਸ਼ ਭਾਈ ਬਨੀ ਸਿੰਘ ਸ਼ਹੀਦ ਜੀ ਨੇ ਕਿਹਾ ਨਾ, ਭਾਈ ਦਰਿਆ ਦੇ ਵਿੱਚ ਕਿਹਾ ਨਾ ਵੀ ਦਰਿਆ ਦੇ ਵਿੱਚ ਜਿੱਥੇ ਪਹਿਲਾਂ ਪੁੱਲ ਨਹੀਂ ਸੀ ਉੱਥੇ ਨਦੀਆਂ ਦੇ ਵਿੱਚ ਪਹਿਲਾਂ ਸਿਆਣੇ ਬੰਦੇ ਕਾਨੀਆਂ ਗੱਡ ਦਿੰਦੇ ਸੀ, ਸਿਆਣੇ ਬੰਦੇ ਕਾਨੇ ਗੱਡ ਦਿੰਦੇ ਸੀ। ਉਹ ਕਾਨਿਆਂ ਦਾ ਪਤਾ ਲੱਗ ਜਾਂਦਾ ਸੀ ਵੀ ਇੱਥੇ ਪਾਣੀ ਪਤਲਾ ਹੈ, ਅਸੀਂ ਵੀ ਇੱਥੇ ਇੱਥੇ ਪਾਣੀ ਘਾਟੇ ਤੇ ਪਾਣੀ ਇੱਥੋਂ ਲੰਘ ਜਾਈਏ ਇੱਥੇ ਇੱਥੇ ਡੁੱਬ ਜਾਵਾਂਗੇ, ਲੰਘ ਜਾਈਏ ਇੱਥੇ ਇੱਥੇ ਡੁੱਬ ਜਾਵਾਂਗੇ। ਸਾਡੇ ਬਜ਼ੁਰਗਾਂ ਨੇ ਗਿਆਨੀਆਂ ਨੇ ਸਾਡੇ ਤਜਰਬੇ ਸੰਪਰਦਾਇਆਂ ਨੇ ਮਹਾਂਪੁਰਸ਼ਾਂ ਨੇ ਕਾਨੇ ਗੱਡੇ ਹੋਏ ਮਹਾਂਪੁਰਸ਼ਾਂ ਨੇ ਕਾਨੇ ਗੱਡੇ ਉਹਨਾਂ ਨੇ ਸਾਨੂੰ ਇਹ ਰਾਹ ਦੱਸਿਆ ਵੀ ਇਸ ਤਰ੍ਹਾਂ ਦੇ ਪਾਣੀ ਦੇ ਅਰਥ ਬਹੁਤ ਹੁੰਦੇ ਆ, ਪਾਣੀ ਦੇ ਉਹਦੇ ਨਾਲ ਆਪਾਂ ਵਿਚਾਰ ਕਰ ਲੈਂਦੇ ਹਾਂ, ਉਹਦੇ ਨਾਲ ਆਪਾਂ ਵਿਚਾਰ ਕਰ ਲੈਂਦੇ ਹਾਂ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰੀਏ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਥਨਾ ਕਥੀ ਨਾਲ ਵੈ ਤੋਟ ਅਸਨਾ ਕਥਾ ਸੰਗਤ ਕਰੀ ਪਰ ਵੀ ਕੋਟ ਕੋਟ ਇਹਦੀ ਕਥਾ ਕੋਈ ਨਹੀਂ ਕੋਟ ਕੋਟ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਆਓ ਅਖੀਰ ਦੀਆਂ ਪੰਕਤੀਆਂ ਸਰਵਣ ਕਰੀਏ, ਅਖੀਰ ਦੀਆਂ ਪੰਕਤੀਆਂ ਸਰਵਣ ਕਰੀਏ।

Thank you.

Gracias.

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੋ, ਤਮ ਸੰਸਾਰ ਚਰ

ਗੁਰ ਭਰਿਆ ਕਾਲ ਦੇਖ ਦੇਖ ਵਧੇ ਗੁਰੂ ਪੰਜ ਕਾਲ ਸੇ ਦਿਨੋ ਦਿਨ ਚੜ੍ਹਦੀ ਕਲਾ ਰੱਖੜੀ ਜੀ ਮਹਾਰਾਜ।

ਕਰ ਕਾਂਗ ਔਰ ਚੀਲ ਦਿਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦਿਨ ਕਹਿ ਸਕੇ ਤਰਤ ਹੈ ਜੈਸੇ ਇੱਕ ਸੌਂਗੀ ਕਹੂੰ ਜੋਗੀ ਅਬਰਾ ਕੀ ਬਨ ਕਬਹੂ ਸੰਨਿਆਸ ਫੇਸ ਬਨ ਕੈ ਦਿਖਾਵਈ ਕਹੂੰ ਬੋਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਕੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਇ ਕੇ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਕੀ ਦਰ ਪੁਕਾਰ ਪਰ ਸੀਤ ਕਾਲ ਕੁੰਚਨ ਔਗਧ ਅਨੇਕ ਦਾ ਪੁਕਾਰਹੀ ਕਹਾ ਭਯੋ ਜਪ ਕਲ ਵਤਰ ਲਿਓ ਕਾਂਸ ਬੀਚ ਚੀਰ ਚੀਰ ਚੋਰ ਟਾਕ ਉਠਾਰਨ ਸੋ ਮਾਰਹੀ ਕਹਾ ਭਯੋ ਫਾਂਸੀ ਡਾਰ ਬੂੜਿਓ ਜੜ ਗੰਗ ਧਾਰ ਡਾਰ ਡਾਰ ਫਾਂਸੀ

ਜੇ ਸਤਰੁ ਮਿਤ੍ਰ ਨਹੀਂ ਜਨਮ ਜਾਤ ਜਿਹ ਪੁੱਤਰ ਭਰਾਤ ਨਹੀਂ ਮਿਤ੍ਰ ਮਾਤ ਜਿਹ ਕਰਮ ਭਰਮ ਨਹੀਂ ਧਰਮ ਧਿਆਨ ਜਿਹ ਨੇਹ ਗੇਹ ਨਹੀਂ ਪਿਉਤ ਪਾਨ ਜਿਹ ਜਾਤ ਪਾਤ ਨਹੀਂ ਸਤਰੁ ਮਿਤ੍ਰ ਜਿਹ ਨੇਹ ਗੇਹ ਨਹੀਂ ਚਿਹਨ ਛੇਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਭੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿਤ੍ਰ ਮਾਤ ਜਿਹ ਨਾਮ ਥਾਮ ਨਹੀਂ ਵਰਗ ਪਿਆਤ ਜਿਹ

ਨਹੋਦਰ ਗਈ ਪੌਣ ਹਾਰ ਗਏ ਗਰਤ ਕੋਟ ਬ੍ਰਿਤ ਕੋ ਹਾਰ ਗਏ ਗਰਤ ਸਾਗ ਪੈ ਪੱਤਰ ਫਛ ਨਹੀਂ ਤਦਵ ਦੇਵ ਹੋ ਵਤ ਪ੍ਰਤੱਛ ਕਈ ਗੀਤ ਗਾਨ ਗੰਧਰਵ ਰੀਤ ਗਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੁ ਵੇਦ ਰੀਤ ਜਗੇ ਆਦਿ ਗਰਮ ਕਹੁ ਅਗਨ ਹੋਤਰ ਕਹੁ ਤੀਰਥ ਧਰਮ ਕਈ ਦੇਸ਼ ਦੇਸ ਫਾਖਾਰ ਟੰਤ ਗਈ ਦੇਸ਼ ਦੇਸ ਵਿਦਿਆ ਬੜੰਤ ਗਈ ਗਲਤ ਫਾਂਤ ਫਾਂਤਨ ਵਿਚਾਰ ਨਹੀਂ ਨੈਕ ਤਾਸ ਪਾਯਤਨ ਪਾਰ ਕਈ ਤੀਰਥ ਤੀਰਥ ਬਰਮਤ ਸੋਵਰਮ ਗਈ ਅਗਨ ਹੋਤਰ ਗਈ ਦੇਵ ਕਰਮ ਗਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਵ ਤਾਸ ਪਾਯਤਨ ਪਾਰ ਕਹੁ ਰਾਜ ਰੀਤ ਕਹੁ ਜੋਗ ਧਰਮ ਕਈ ਸਿਮ੍ਰਤ ਸਾਸਰ ਉਚਰਤ ਸੋ ਕਰਮ ਨਿਓਲੀ ਆਦ ਕਰਮ ਕਹੁ ਹਸਤ ਦਾਨ ਕਹੁ ਅਸ਼ਵਮੇਧ ਮੁਖ ਕੋ ਬਖਾਨ ਕਹੁ ਕਰਤ ਬ੍ਰਹਮ ਵਿਦਿਆ ਵਿਚਾਰ ਕਹੁ ਜੋਗ ਰੀਤ ਕਹੁ ਬਿਰਧ ਚਾਰ ਕਹੁ ਕਰਤ ਜਛ ਗੰਧਰਵ ਗਾਨ ਕਹੁ ਧੂਪ ਦੀਪ ਕਹੁ ਅਰਗ ਦਾਨ ਕਹੁ ਪਿਤ੍ਰ ਕਰਮ ਕਹੁ ਵੇਦ ਰੀਤ ਕਹੁ ਨ੍ਰਿਤ ਨਾਚ ਕਹੁ ਗਾਨ ਗੀਤ ਕਹੁ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਗਈ ਗੇਹ ਵਾਸ ਗਈ ਬ੍ਰਹਮਤ ਦੇਸ ਦੇਸ ਅਨੁਦਾਸ ਗਈ ਜਨ ਨਿਵਾਸ ਗਈ ਅਗਨ ਤਾਪ ਗਈ ਜਪਤ ਉਰਤ ਲਠਕੰਤ ਜਾਪ ਕਈ ਜਪਤ ਜੋ ਕਲਪ ਪ੍ਰਜੰਤ ਨਹੀਂ ਤਦਵ ਦਾਸ ਪਾਇਤ ਨਾਂਤ ਗਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ

ਹਰ ਜਲੰਗ ਰਜ ਪਾਵਕ ਪੌਣ ਪ੍ਰਚੰਡ ਬਦੀ ਬਨ ਜਾਸ ਕੀ ਓ ਫੁੱਲ ਫੂਲ ਕਲੀ ਬੂਆ ਮੇਰਾ ਆਕਾਸ ਨਿਵਾਸ ਸਿਤੰਗ ਰਜ ਰੋਜ ਏਕਾਦਿ ਚੰਦਰ ਪ੍ਰਤੰਗ ਦੁੱਧ ਚੰਦ ਦਿਨੀ ਸਹਿ ਦੀਪ ਦਈ ਜਿਹ ਪਾਵਕ ਪੌਣ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਸ਼ਤਰੂ ਭਾਏ ਛਪਾਏ ਦੀਏ ਜੇ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵਾ ਦੇਵ ਸੱਚੇ ਅੰਧੂਤ ਅਭੂਤ ਅਛੂਤ ਮਤੰਗਨ ਗਾਦ ਪਿਆਦ ਅਨਾਦ ਗਤੰਗਨ ਖੇਦ ਅਭੇਦ ਅਛੇਦ ਨਰੰਗ ਜੇ ਚਾਰ ਚਤੁਰਦਿਸ ਚਕਰ ਫਿਰੰਗ ਜੇ ਰਾਗ ਨ ਰੰਗ ਨ ਰੇਖ ਰੁਗੰਗ ਜੇ ਸੋਗ ਨ ਭੋਗ ਨ ਜੋਗ ਜੁਗੰਗ ਭੂ ਅਭੰਜਨ ਗੰਜਨ ਆਦਿ ਸਿਰੰਗ ਜੇ ਬੰਧਤ ਦੇਵ ਅਦੇਵ ਨਰੰਗ ਗਣ ਕਿੰਨਰ ਜਾ ਛਭੁਜੰਗ ਰਚੇ ਮਣ ਮਾਣਕ ਮੋਤੀ ਲਾਲ

ਆਦ ਹੈ ਸਮਸਤ ਸਿੱਧ ਬ੍ਰਿਧ ਦਾ ਸਦੀਵ ਸਰਬ ਸਾਧ ਹੈ ਅਨਾਥ ਨਾਥ ਨਾਥ ਹੈ ਅਭੰਜ ਭੰਜ ਹੈ ਸਦਾ ਗੰਜ ਗੰਜ ਗੰਜ ਹੈ ਸਦੀਵ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਏ ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪਤਿਤ ਜਾਨੀਏ ਨਰਾਗ ਰੰਗ ਰੂਪ ਹੈ ਨਰੋਗ ਰਾਗ ਰੇਗ ਹੈ ਅਦੋਗ ਤਾਕ ਤਕ ਹੈ ਅਭੂਤ ਬ੍ਰਹਮ ਵੇਗ ਹੈ ਨ ਦਾਤ ਮਾਤ ਜਾਤ ਹੈ ਨ ਪਾਦ ਚਿਹਨ ਵਰਣ ਹੈ ਅਦੇਗ ਸੇਗ ਵੇਗ ਹੈ ਸਦੀਵ ਵਿਸ਼ਵ ਭਰਨ ਹੈ ਵਿਸ਼ੰਬਰ ਵਿਸ਼ਵਨਾਥ ਹੈ ਵਿਸ਼ੇਗ ਵਿਸ਼ਵ ਭਰਨ ਹੈ ਜਿਮੀ ਜਮਾਨ ਕੇ ਵਿਖੇ ਸਦੀਵ ਕਰਮ ਭਰਮ ਹੈ ਅਦਵੇਖ ਹੈ ਅਭੇਖ ਹੈ ਅਲੇਖ ਨਾਥ ਜਾਨੀਏ ਸਦੀਵ ਸਰਬ ਠੌਰ ਮੈਂ ਵਿਸ਼ੇਖ ਅਨ ਮਾਨੀਏ

ਅਗੰਜਿਆਤ ਦੇਵ ਹੈ ਕਹੋ ਸੁਖੈ ਸਪਾਈਐ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨ ਘਾਟ ਹੈ ਨ ਬਾਡ ਹੈ, ਨ ਘਾਟ ਬਾਡ ਹੋਤ ਹੈ, ਨਹਾਨ ਹੈ ਨ ਬਾਨ ਹੈ, ਸਮਾਨ ਰੂਪ ਜਾਨੀਏ, ਮਕੀਨ ਮਕਾਨ ਪ੍ਰਮਾਨ ਤੇ ਜਵਾਨੀਏ। ਨ ਦੇਹ ਹੈ ਨ ਗੇਹ ਹੈ, ਨ ਜਾਤ ਹੈ ਨ ਪਾਤ ਹੈ, ਨ ਮੰਤਰ ਹੈ ਨ ਮਿੱਤਰ ਹੈ, ਨ ਤਾਤ ਹੈ ਨ ਮਾਤ ਹੈ, ਨ ਅੰਗ ਹੈ ਨ ਰੰਗ ਹੈ, ਨ ਸੰਗ ਹੈ ਨ ਸਾਥ ਹੈ, ਨ ਦੋਖ ਹੈ ਨ ਦਾਗ ਹੈ, ਨ ਦੁਆਖ ਹੈ ਨ ਦੇਹ ਹੈ, ਨ ਸਿੰਘ ਹੈ ਨ ਸਿਆਰ ਹੈ, ਨ ਰਾਉ ਹੈ ਨ ਰੰਗ ਹੈ, ਨ ਮਾਨ ਹੈ ਨ ਮੌਤ ਹੈ, ਨ ਸਾਕ ਹੈ ਨ

ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸੁਆਮੀ ਆਦਿ ਦੇਵ ਅਪਾਲ ਦੀਨ ਬੰਧ ਪ੍ਰਬੀਨ ਸ੍ਰੀ ਬੰਧ ਸਰਬ ਕੋ ਕਰਤਾਰ ਵਰਨ ਜਹਨ ਨਾ ਚੱਕਰ।

ਸਰਬ ਸਿਮਰਤਨ ਸਰਬ ਸਾਸਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸਵਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦ ਦੇਵ ਅਖੰਡ ਭੂਮਾ ਕਾਜ ਲੇਥਲੇ ਮਹਿ ਜਪਤ ਜਾਪ ਅਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਭ ਚਾਰ ਆਦ ਦੇਵ ਅਪਾਰ ਸ੍ਰੀਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ

ਤਵਾ ਪ੍ਰਸਾਦ ਦੇ ਰੰਗ ਤੇਰੇ ਭੰਗੀ ਛੰਦ ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਵਿਤੇ ਚਰਾਸੁਰ ਮਾਰਨ ਪਤਿਤ ਉਧਾਰਨ ਨਰਕ

ਜੀ ਕਲਾਮ ਸੇ ਚੜ੍ਹਦੀ ਕਲਾਮ ਸੇ ਸੱਚੇ ਪਾਤਸ਼ਾਹ।

अच्छा

ਗਿਆਨ ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਜੋ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਆਗਰੇ ਦਾ ਰਹਿਣ ਵਾਲਾ ਨੌਨਿਧ ਖੱਤਰੀ, ਨੌਨਿਧ ਜਿਹਦਾ ਨਾਮ ਹੈ, ਖੱਤਰੀ ਜਿਹਦੀ ਜਾਤ ਹੈ, ਨਾਲ ਇਹਦੀ ਗੋਤ ਭੰਡਾਰੀ ਦੇ ਵਿੱਚੋਂ ਭੰਡਾਰੀਆਂ ਦੇ ਵਿੱਚੋਂ ਇਹ ਸਨ। ਇਹਨੇ ਮਹਾਰਾਜ ਜੀ ਦੇ ਅੱਗੇ ਕੇਸਾਂ ਦੇ ਬਾਬਤ ਜਦੋਂ ਬੇਨਤੀ ਕਰਨੀ ਕੀਤੀ ਹੈ ਤਾਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੇਸਾਧਾਰੀ ਹੋਣ ਦੀ ਜੋ ਮਰਿਆਦਾ ਇਹਦੇ ਜੋ ਮਹਾਤਮ ਜਿਹੜੇ ਹਨ ਗੁਰੂ ਮਹਾਰਾਜ ਜੀ ਉਚਾਰਨ ਕਰਕੇ ਦੱਸ ਰਹੇ ਹਨ। ਬਹੁਤ ਵਿਸਥਾਰ ਦੇ ਨਾਲ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਆਪਨੇ ਵੀ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕੇਸਾਂ ਦੀ ਮਹਾਨਤਾ ਇਹ ਉਚਾਰਨ ਕਰਨੀ ਕੀਤੀ ਅਤੇ ਸਿੱਖਾਂ ਦੇ ਲਈ ਇਹ ਬਚਨ ਕਰ ਦਿੱਤਾ, ਅਟਲ ਬਚਨ ਕਰ ਦਿੱਤਾ ਕਿ ਕੇਸ ਗੁਰੂ ਕੀ ਮੋਹਰ ਹੈ। ਜੇ ਆਪਾਂ ਪਿਆਰਿਓ ਕਹਿੰਦੇ

ਮੈਂ ਬੇਨਤੀ ਕਰਾਂ ਪਿਆਰਿਓ, ਸਰਕਾਰੀ ਦਸਤਾਵੇਜ਼ ਆਦਿਕ ਜਦੋਂ ਨਿਕਲਦੇ ਤੇ ਕਾਗਜ਼ ਦੇ ਵਿੱਚ ਪਿਆਰਿਓ ਲਿਖ ਦਿਓ, ਜੋ ਮਰਜ਼ੀ ਲਿਖਣਾ ਤੁਸੀਂ ਲਿਖ ਦਿਓ। ਆਪਾਂ ਲਿਖ ਲਿਆ, ਲੇਕਿਨ ਜਦੋਂ ਤੱਕ ਪਿਆਰਿਓ ਉਹਦੇ ਉੱਤੇ ਮੋਹਰ ਛਾਪ ਨਹੀਂ ਲਗਾਈ ਜਾਂਦੀ ਹੈ, ਉਦੋਂ ਤੱਕ ਉਹ ਕਾਗਜ਼ ਅਥੈਂਟਿਕ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਆਪਾਂ ਦੇਖੋ ਬੈਂਕਾਂ ਦੇ ਵਿੱਚ ਜਾਂਦੇ ਹਾਂ, ਚੈੱਕ ਜਿਹੜਾ ਹੈ ਉਹ ਜਮ੍ਹਾਂ ਕਰਾ ਕਰਕੇ ਪੈਸੇ ਕਢਾਉਂਦੇ ਹਾਂ, ਸਮਝ ਲਿਓ ਤੁਹਾਡਾ ਬਹੁਤ ਸਾਰਾ ਪੈਸਾ ਬੈਂਕ ਦੇ ਵਿੱਚ ਹੋਵੇ, ਤੁਸੀਂ ਉਸ ਚੈੱਕ ਦੇ ਉੱਤੇ ਲਿਖ ਵੀ ਦਿੱਤਾ ਕਿ ਇੰਨਾ ਪੈਸਾ ਕਢਾਉਣਾ, ਲੇਕਿਨ ਉਹਦੇ ਉੱਤੇ ਤੁਹਾਡੇ ਦਸਤਖਤ ਤੁਹਾਡੀ ਮੋਹਰ ਛਾਪ ਨਾ ਹੋਵੇ ਤੇ ਪਿਆਰਿਓ ਉਹਨੇ ਉਹ ਪੈਸਾ ਤੁਹਾਨੂੰ ਨਹੀਂ ਦੇਣਾ। ਉਹਨੇ ਕਹਿਣਾ ਪਹਿਲੇ ਭਾਈ ਦਸਤਖਤ ਕਰਾ, ਤਾਂ ਮੈਂ ਮੰਨਾਂਗਾ ਕਿ ਭਾਈ ਇਹ ਤੇਰਾ ਹੀ ਦਿੱਤਾ ਹੋਇਆ, ਇਹ ਅਥੈਂਟਿਕ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹ ਵਚਨ ਯਾਦ ਰੱਖਣਾ ਚਾਹੀਦਾ, ਭਾਵੇਂ ਜੋ ਮਰਜ਼ੀ ਜਿਨ੍ਹਾਂ ਕੋਲ ਬੋਲੇ ਕਿ ਨਹੀਂ ਜੀ ਮੈਂ ਗੁਰੂ ਕਾ ਸਿੱਖ ਹਾਂ, ਸਿੱਖ ਪਰਿਵਾਰਾਂ ਦਾ ਮੇਰਾ ਜਨਮ ਹੈ, ਜੋ ਮਰਜ਼ੀ ਬੋਲੇ ਪਿਆਰਿਓ, ਲੇਕਿਨ ਜਦੋਂ ਉਹਦੇ ਕੋਲ ਕੇਸਾਂ ਦੀ ਮੋਹਰ ਨਾ ਹੋਵੇ ਤੇ ਆਪਾਂ ਉਹਨੂੰ ਨਹੀਂ ਕਹਿ ਸਕਦੇ ਹਾਂ ਕਿ ਗੁਰੂ ਵਾਲਾ ਜਾਂ ਗੁਰੂ ਕਾ ਸਿੱਖ ਹੈ, ਕਿਉਂਕਿ ਮੋਹਰ ਹੀ ਪਿਆਰਿਓ ਦੱਸ ਦਿੰਦੀ ਹੈ। ਜਿਨ੍ਹਾਂ ਦੇ ਕੋਲ ਕੇਸਾਂ ਦੀ ਰਹਿਤ ਹੁੰਦੀ ਨਾ ਪਿਆਰਿਓ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਹੈ ਕਿ ਜੀ ਮੈਂ ਸਿੱਖ ਹਾਂ, ਸਰਦਾਰ ਹਾਂ, ਸਿੰਘ ਹਾਂ ਕਰਕੇ। ਅੱਜ ਕੱਲ੍ਹ ਪਿਆਰਿਓ ਆ ਇੱਕ ਬਹੁਤ ਜ਼ਿਆਦਾ ਰਿਵਾਜ਼ ਚੱਲ ਰਿਹਾ, ਲੋਕੀ ਨਾ ਇਹ ਟਾਟੂ ਆਦਿਕ ਉਹ ਜੋ ਬਣਾਉਂਦੇ ਨਾ ਹੱਥਾਂ ਪੈਰਾਂ ਦੇ ਵਿੱਚ, ਇਹਦੇ ਵਿੱਚ ਪਤਾ ਨਹੀਂ ਕੀ ਗੁਣ ਲੈਂਦੇ ਹਨ। ਕਈ ਬੰਦੇ ਪਿਆਰਿਓ ਕੀ ਕਰਦੇ ਹਨ, ਆਪਨੇ ਵੇਖਿਆ ਹੋਵੇਗਾ ਕਿ ਆਪਣੇ ਹੱਥਾਂ ਦੇ ਵਿੱਚ ਜਾਂ ਸਰੀਰ ਦੇ ਔਰ ਅੰਗ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਲਿਖਦੇ ਸਰਦਾਰ ਜੀ, ਸਿੰਘ ਕਰਕੇ ਤੇ ਨਾਲ ਖਾਲਸਾ ਜੀ, ਇਸ ਤਰ੍ਹਾਂ ਪਤਾ ਨਹੀਂ ਕੁਛ ਜੋ ਮਰਜ਼ੀ ਉਹ ਲਿਖਦੇ ਰਹਿੰਦੇ। ਆਪਨੇ ਵੇਖਿਆ ਹੋਵੇਗਾ ਕਈ ਬੰਦੇ ਪਿਆਰਿਓ ਉਂਝ ਲਿਖਦੇ ਹਨ, ਲੇਕਿਨ ਪਿਆਰਿਓ ਲਿਖਿਆ ਤਾਂ ਹੁੰਦਾ ਸਿੰਘ, ਸਰਦਾਰ, ਖਾਲਸਾ, ਲੇਕਿਨ ਸਿੱਖੀ ਦੀ ਨਿਸ਼ਾਨੀ ਕੇਸ ਨਹੀਂ ਹੁੰਦੇ ਹਨ। ਭਾਵੇਂ ਭਲਿਆ ਜਿੰਨਾ ਮਰਜ਼ੀ ਤੂੰ ਆਪਣੇ ਪੂਰੇ ਸਰੀਰ ਦੇ ਉੱਤੇ ਗਾਉਂਦੀ ਜਾ ਲਿਖੀ ਜਾ ਸਿੰਘ ਹਾਂ, ਖਾਲਸਾ ਹਾਂ, ਲੇਕਿਨ ਜੋ ਗੁਰੂ ਮਹਾਰਾਜ ਜੀ ਦੀ ਅਥੈਂਟਿਕ ਕੇਸਾਂ ਦੀ ਮੋਹਰ ਤੇਰੇ ਉੱਤੇ ਨਹੀਂ ਹੈ ਤਾਂ ਸੱਚ ਜਾਣ ਭਾਈ ਤੇਰਾ ਸਭ ਵਿਅਰਥ ਹੈ, ਤੂੰ ਸਿੰਘ, ਸਿੱਖ, ਖਾਲਸਾ ਨਹੀਂ ਅਖਵਾ ਸਕਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਇਹ ਵਡਿਆਈ ਜਦੋਂ ਕੇਸਾਂ ਦੀ ਦੱਸੀ ਹੈ ਤੇ ਉਹਨੇ ਕਿਹਾ ਮਹਾਰਾਜ ਇਹ ਤਾਂ ਨਵੀਂ ਮਰਿਆਦਾ ਆਪਣੇ ਤੋਰੀ ਪਾਤਸ਼ਾਹ ਜੀ ਨੇ ਕਿਹਾ, ਸਨਾਤਨੀ ਪਹਿਲਾਂ ਤੋਂ ਹੀ ਹਿੰਦੂ ਮਤ ਦੇ ਵਿੱਚ ਚਲਾ ਆ ਰਿਹਾ ਹੈ। ਤੇ ਉਹ ਤੋਂ ਬਾਅਦ ਮਹਾਰਾਜ ਜੀ ਨੇ ਖਾਨ ਮੁਹੰਮਦ ਯਾਰ ਖਾਨ ਪਠਾਨ ਜਿਹੜਾ ਨਾ ਜੋ ਮਹਾਰਾਜ ਜੀ ਦੇ ਕੋਲ ਆਇਆ ਸੀ ਤੇ ਮਹਾਰਾਜ ਜੀ ਨੂੰ ਉਹਨੇ ਵੀ ਬੇਨਤੀ ਕੀਤੀ, ਮਹਾਰਾਜ ਇਹ ਤਾਂ ਤੁਹਾਡੀ ਮਰਿਆਦਾ, ਲੇਕਿਨ ਇਸਲਾਮ ਦੇ ਵਿੱਚ ਤੇ ਸੁਨਤ ਕਰਨਾ ਇਹ ਸਾਡੀ ਮਰਿਆਦਾ ਹੈ, ਇਹ ਸਾਡੇ ਕੇਸਾ ਧਾਰੀ ਹੈ। ਤੇ ਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਉਹਦੇ ਮਤ ਮੁਤਾਬਕ, ਕਿਉਂਕਿ ਜਿਹੜਾ ਵਿਅਕਤੀ ਜੋ ਧਰਮ ਨੂੰ ਮੰਨਦਾ, ਜੋ ਫਿਲੋਸਫੀ ਨੂੰ ਮੰਨਦਾ, ਉਹਦੇ ਨਾਲ ਕੋਈ ਸੰਵਾਦ ਕਰਨਾ ਹੋਵੇ, ਉਹਨੂੰ ਉਹੀ ਪਿਆਰਿਓ ਉਹਦੀ ਫਿਲੋਸਫੀ ਮੁਤਾਬਕ, ਉਹਦੀ ਥਿਊਰੀ ਮੁਤਾਬਕ ਜਦੋਂ ਆਪਾਂ ਉਹਨੂੰ ਜਵਾਬ ਦਿੰਦੇ ਹਾਂ ਤਾਂ ਪਿਆਰਿਓ ਉਹਦੀ ਗੱਲ ਜਿਹੜੀ ਹੈ ਨਾ ਉਹਦੇ ਮਨ ਵਿੱਚ ਬਹਿ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ। ਹੁਣ ਸਮਝੋ ਕੋਈ ਮੁਸਲਮਾਨ ਹੈ, ਉਹਨੂੰ ਤੁਸੀਂ ਹਿੰਦੂ ਧਰਮ ਗ੍ਰੰਥਾਂ ਦਾ ਜਾਂ ਆਪਾਂ ਸਿੱਖ ਧਰਮ ਗ੍ਰੰਥਾਂ ਦਾ ਆਪਾਂ ਵਚਨ ਕਰੀਏ, ਫੁਰਮਾਨ ਦੀਏ, ਉਹਨੇ ਨਹੀਂ ਮੰਨਣਾ। ਉਹਨੇ ਕਹਿਣਾ ਜੀ ਇਹ ਤਾਂ ਤੁਹਾਡੇ ਧਰਮ ਗ੍ਰੰਥ ਹੈ, ਮੈਂ ਨਹੀਂ ਮੰਨਦਾ ਹਾਂ। ਲੇਕਿਨ ਉਹੀ ਵਚਨ ਪਿਆਰਿਓ ਕੁਰਾਨ ਸ਼ਰੀਫ ਦੇ ਵਿੱਚੋਂ, ਹਦੀਸਾਂ ਦੇ ਵਿੱਚੋਂ ਕੋਈ ਮੁਸਲਮਾਨ ਨੂੰ ਕੱਢ ਕੇ ਦੇ ਦਿਓ, ਦਿਖਾ ਦਿਓ, ਉਹ ਝੱਟ ਦੇ ਨਹੀਂ ਮੰਨ ਜਾਵੇਗਾ, ਕਿਉਂਕਿ ਉਹਦੀ ਆਸਥਾ ਉਹਦੇ ਉੱਤੇ ਹੁੰਦੀ ਹੈ। ਤੇ ਗੁਰੂ ਮਹਾਰਾਜ ਜੀ ਨੇ ਫਿਰ ਇਬਰਾਹੀਮ ਦੀ ਕਥਾ ਜਿਹੜੀ ਹੈ ਜੋ ਸਰਵਣ ਕਰਾਈ, ਮਹਾਰਾਜ ਜੀ ਨੇ ਜੋ ਦੱਸਿਆ ਆਪਨੇ ਵੀ ਵਿਸਥਾਰ ਦੇ ਨਾਲ ਸਰਵਣ ਕਰਨਾ ਕੀਤਾ ਕਿ ਇਸ ਤਰ੍ਹਾਂ ਇਬਰਾਹੀਮ ਨੇ ਪਿਆਰਿਓ ਇਹਨੇ ਕੀ ਕੀਤਾ ਕਿ ਕਿਸੇ ਔਰਤ ਦੇ ਉੱਤੇ ਮੋਹਿਤ ਹੋ ਗਿਆ, ਉਹਦੇ ਨਾਲ ਇਹ ਆਪਣੇ ਜਿਹੜੇ ਹਨ ਉਹਦੇ ਪਿਆਰ ਪ੍ਰਗਟ ਕਰਨਾ ਚਾਹੁੰਦਾ ਸੀ, ਉਹਨੇ ਕਹਿ ਦਿੱਤਾ ਕਿ ਮੇਰੇ ਨਾਲ ਵਿਆਹ ਕਰੇਗਾ ਤਾਂ ਹੀ ਤੂੰ ਮੇਰੇ ਕੋਲ ਆ ਸਕਦਾ, ਤੇ ਨਾਲ ਇਹ ਵੀ ਕਹਿ ਦਿੱਤਾ ਕਿ ਭਾਈ ਤੂੰ ਤਾਂ ਪਹਿਲਾਂ ਹੀ ਵਿਆਹ ਕੀਤਾ ਹੋਇਆ ਹੈ, ਆਪਣੀ ਪਹਿਲੀ ਪਤਨੀ ਜਿਹੜੀ ਹੈ ਉਹਨੂੰ ਤਲਾਕ ਦੇਣਾ ਕਰ, ਫਿਰ ਤੂੰ ਮੇਰੇ ਨਾਲ ਵਿਆਹ ਕਰ, ਮੇਰੇ ਨਾਲ ਸੰਬੰਧ ਬਣਾ। ਉਹਨੇ ਕੀ ਕੀਤਾ ਪਿਆਰਿਓ, ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ, ਫਿਰ ਇਹਦੇ ਨਾਲ ਵਿਆਹ ਕਰ ਲਿਆ, ਕੁਝ ਸਾਲ ਇਹਦੇ ਨਾਲ ਰਿਹਾ, ਫਿਰ ਉਹ ਤੋਂ ਬਾਅਦ ਪਹਿਲੀ ਪਤਨੀ ਜਿਹੜੀ ਹੈ ਉਹਨੂੰ ਵੀ ਆਪਣੇ ਕੋਲ ਰੱਖ ਲਿਆ। ਉਹਨੇ ਜਾ ਕਰਕੇ ਮੁਕੱਦਮਾ ਕਰ ਦਿੱਤਾ, ਇਹ ਬਹੁਤ ਹਜ਼ਾਰਾਂ ਸਾਲ ਪੁਰਾਣੀ ਗੱਲ ਹੈ,
ਹਦੀਸਾਂ ਦੇ ਵਿੱਚ ਕੁਰਾਨ ਦੇ ਵਿੱਚ ਪਿਆਰੇ ਹੋਏ ਇਹਨਾਂ ਦੇ ਪੈਗੰਬਰ ਦਾ ਉਸ ਬਚਨ ਆਉਂਦਾ ਜੋ ਗੁਰੂ ਮਹਾਰਾਜ ਜੀ ਨੇ ਦੱਸਿਆ ਇੱਥੇ ਕਵੀ ਰਾਜ ਜੀ ਉਚਾਰਨ ਕਰ ਰਹੇ ਹਨ। ਅਤੇ ਕਹਿੰਦੇ ਫਿਰ ਜਦੋਂ ਉਹਦੇ ਉੱਤੇ ਜਿਹੜੇ ਉਸ ਟਾਈਮ ਦੇ ਵਿੱਚ ਜਿਹੜੇ ਪੰਜ ਬੈਣ ਦੇ ਸਨ ਜੋ ਮਰਜ਼ੀ ਆਪਾਂ ਕਹਿ ਲਿਓ ਉਹਨਾਂ ਦੇ ਕੋਲ ਉਹ ਬੀਬੀ ਗਈ ਕਿ ਜੀ ਇਹਨੇ ਧੋਖਾ ਦਿੱਤਾ, ਇਹਨੇ ਮੇਰੇ ਨਾਲ ਵਿਆਹ ਕੀਤਾ, ਪਹਿਲੇ ਨਾਲ ਤਲਾਕ ਹੋਇਆ ਫਿਰ ਵੀ ਉਹਦੇ ਨਾਲ ਇਹਨੇ ਸੰਬੰਧ ਬਣਾਏ। ਫਿਰ ਉਹਦਾ ਇਹ ਨਿਰਣਾ ਕੀਤਾ ਗਿਆ, ਉਹਨੂੰ ਸਜ਼ਾ ਲਾਈ ਕਿ ਭਾਈ ਜਿਹੜੇ ਅੰਗ ਤੋਂ ਉਸ ਬੀਬੀ ਦੇ ਨਾਲ ਲਾਏ ਉਹ ਸਾਰੇ ਕੱਟੇ ਜਾਣਗੇ। ਅਤੇ ਉਸ ਤੋਂ ਬਾਅਦ ਉਹ ਇਬਰਾਹੀਮ ਨੇ ਆਪਣੀ ਦੂਜੀ ਘਰਵਾਲੀ ਨੂੰ ਸਮਝਾਇਆ, ਦੇਖ ਜੇ ਇੰਜ ਹੋਵੇਗਾ ਮੈਂ ਤਾਂ ਮਰ ਜਾਵਾਂਗਾ, ਸਾਰੇ ਅੰਗ ਮੇਰੇ ਕੱਟੇ ਜਾਣਗੇ, ਫਿਰ ਰਹਿ ਕੀ ਗਿਆ, ਚੱਲ ਮੈਂ ਮਰ ਗਿਆ ਮੈਨੂੰ ਸਜ਼ਾ ਮਿਲ ਜਾਵੇਗੀ, ਲੇਕਿਨ ਤੂੰ ਵੀ ਥੋੜ੍ਹੀ ਰਹਿਣਾ, ਤੂੰ ਔਖੀ ਹੋ ਜਾਵੇਗੀ, ਤੇਰੇ ਸਿਰ ਦੇ ਉੱਤੋਂ ਪਤੀ ਦਾ ਸਾਇਆ ਉੱਠ ਜਾਵੇਗਾ, ਬੱਚੇ ਆਪਣੇ ਯਤੀਮ ਹੋ ਜਾਣਗੇ। ਉਹਦੇ ਮਨ ਵਿੱਚ ਦਇਆ ਆ ਗਈ, ਕਰੁਣਾ ਆ ਗਈ, ਉਹਨੇ ਕਿਹਾ ਕਿ ਜੀ ਮੈਂ ਇਹਦੀ ਮਾਫ਼ੀ ਮੰਗਦੀ ਹਾਂ ਅਤੇ ਇਹਨੂੰ ਮਾਫ਼ ਕੀਤਾ ਜਾਵੇ। ਅਤੇ ਉਸ ਵੇਲੇ ਜਿਹੜੇ ਉਸ ਟਾਈਮ ਦੇ ਜਿਹੜੇ ਪੰਚ ਕਾਜੀ ਮੁਲਾਣੇ ਬੋਲੋ ਆਪਾਂ ਉਹਨਾਂ ਦੇ ਮਤ ਮੁਤਾਬਕ, ਉਹਨਾਂ ਨੇ ਕਿਹਾ ਠੀਕ ਹੈ ਭਾਈ ਅਸੀਂ ਇਹਦੀ ਸਜ਼ਾ ਜਿਹੜੀ ਹੈ ਹੁਣ ਕਹਿ ਦਿੱਤਾ, ਲੇਕਿਨ ਇਹਨੂੰ ਘਟਾ ਸਕਦੇ ਹਾਂ, ਪੂਰੀ ਰੱਦ ਨਹੀਂ ਕਰ ਸਕਦੇ। ਅਤੇ ਉਹਨਾਂ ਨੇ ਕਿਹਾ ਘਟਾਓ, ਕਿਸ ਤਰ੍ਹਾਂ ਘਟਾਉਣਾ ਹੈ? ਅਤੇ ਉਹਨਾਂ ਨੇ ਕਹਿ ਦਿੱਤਾ ਠੀਕ ਹੈ ਜਿਹੜੇ ਅੰਗ ਲੱਗੇ ਨਾ ਉਹ ਅੰਗ ਨੂੰ ਨਹੀਂ ਕੱਟਾਂਗੇ, ਉਹਦੇ ਆਸ ਪਾਸ ਦੇ ਅੰਗ ਜਿਹੜੇ ਕੱਟ ਦੇਵਾਂਗੇ। ਇਸ ਤਰ੍ਹਾਂ ਪਿਆਰੇ ਉਹ ਕੇਸ ਉਹਨਾਂ ਨੇ ਕਟਾਏ, ਦਾੜਾ ਮੁਸ਼ਾਇਰਾ ਆਪਣੇ ਵੇਖਿਆ ਹੋਵੇਗਾ, ਮੁਸਲਮਾਨ ਪਿਆਰੇ ਉਹ ਦਾੜਾ ਵੀ ਰੱਖਦੇ ਮੁਸ਼ਾਇਰੇ ਵੀ ਰੱਖਦੇ, ਲੇਕਿਨ ਪਿਆਰੇ ਉਹ ਆਪਣੇ ਬੁੱਲ ਜਿਹੜੇ ਹਨ ਉਹਦੇ ਨਾਲ ਦਾ ਦਾੜਾ ਮੁਸ਼ਾਇਰਾ ਕੱਟ ਲੈਂਦੇ ਹਨ। ਸਜ਼ਾ ਦਿੱਤੀ ਸੀ ਉਹਦੇ ਬੁੱਲ ਕੱਟਣ ਦੀ, ਲੇਕਿਨ ਉਹਨੂੰ ਇਹ ਕਰ ਦਿੱਤਾ, ਹੇਰਾ ਫੇਰੀ ਕਰ ਦਿੱਤੀ, ਉਤਲੇ ਅਤੇ ਹੇਠਲੇ ਕੇਸ ਕੱਟ ਦਿੱਤੇ, ਛਾਤੀ ਕੱਟਣ ਦਾ ਪਿਆਰਿਓ ਇਹ ਹੁਕਮ ਹੋਇਆ ਸੀ ਅਤੇ ਉਹਦੇ ਕੇਸ ਕੱਟ ਦਿੱਤੇ, ਉਹਦੀ ਸੁੰਨਤ ਕਰਨੀ ਕੀਤੀ ਹੈ। ਇੱਥੋਂ ਫਿਰ ਕਹਿੰਦੇ ਉਹ ਮਰਿਆਦਾ ਜਿਹੜੀ ਇਹਨਾਂ ਦੇ ਵਿੱਚ ਬਾਅਦ ਦੇ ਵਿੱਚ ਪ੍ਰਚਲਿਤ ਹੋਈ, ਅਤੇ ਆਪਾਂ ਜੋ ਜਿਸ ਤਰ੍ਹਾਂ ਬਸਤਰ ਪਾਉਂਦੇ ਹਾਂ ਆਪਾਂ ਫੁੱਲ, ਜਦੋਂ ਆਪਾਂ ਅਸਥੀਨ ਵਾਲੇ ਬਸਤਰ ਪਾਉਂਦੇ ਹਾਂ ਤੁਸੀਂ ਦੇਖੋ ਉਹ ਤੰਗ ਪਾਉਂਦੇ ਹਨ, ਇੱਕਦਮ ਗੁੱਟ ਤੱਕ ਉਹਨਾਂ ਦਾ ਜਿਹੜਾ ਕੁੜਤਾ ਨਹੀਂ ਆਉਂਦਾ, ਅਤੇ ਪਜਾਮਾ ਵੀ ਜਿਹੜਾ ਹੈ ਉਹ ਪਿਆਰਿਓ ਫਿਰ ਉੱਤੇ ਤੱਕ ਹੁੰਦਾ ਹੈ। ਇਸ ਤਰ੍ਹਾਂ ਫਿਰ ਉਹਨਾਂ ਨੇ ਇਹਦੇ ਵਿੱਚੋਂ ਤਰਕੀਬ ਕੱਢਣਾ ਕੀਤਾ। ਫਿਰ ਬਾਅਦ ਦੇ ਵਿੱਚ ਲੋਕ ਜਿਹੜੇ, ਮੈਂ ਇਹ ਵੀ ਬੇਨਤੀ ਕੀਤੀ ਪਿਆਰਿਓ ਕਿ ਜਿਸ ਤਰ੍ਹਾਂ ਲੋਕ ਵੀ ਪਿਆਰਿਓ ਦਿਖਾਵਾ ਜਿਹੜਾ ਹੁੰਦਾ ਨਾ ਉਹਦੇ ਮਗਰ ਬਹੁਤ ਲੱਗਦੇ ਹਨ, ਪੰਜਾਬ ਦੇ ਵਿੱਚ ਵੀ ਜਾਂ ਔਰ ਵੀ ਸਟੇਟਾਂ ਦੇ ਵਿੱਚ, ਸਾਰਿਆਂ ਦੀ ਗੱਲ ਨਹੀਂ ਹੈ ਪਿਆਰਿਓ, ਮੈਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ, ਸਾਰੇ ਆਪਾਂ ਇਹਨੂੰ ਆਪਣੇ ਉੱਤੇ ਨਾ ਢੁਕਾਈਏ, ਲੇਕਿਨ ਇਹ ਵੀ ਪਤਿਤ ਪੁਣੇ ਦਾ ਇੱਕ ਬਹੁਤ ਵੱਡਾ ਕਾਰਨ ਹੈ ਪਿਆਰਿਓ। ਸਿਆਣੇ ਜਿਹੜੇ ਜੋ ਸਮਝਦਾਰ ਸੁਣ ਰਹੇ ਉਹਨਾਂ ਨੂੰ ਪਤਾ ਹੋਵੇਗਾ ਕਿ ਕਈ ਲੋਕ ਜਿਹੜੇ ਸਿੱਧੇ ਸਾਦੇ ਹੁੰਦੇ ਹਨ, ਪੇਂਡੂ ਤਬਕਾ ਜਿਹੜਾ ਹੁੰਦਾ ਜ਼ਿਆਦਾ ਪੜ੍ਹੇ ਲਿਖੇ ਸਿੱਧੇ ਸਾਦੇ ਹੁੰਦੇ ਆ, ਲੋਕਾਂ ਦੇ ਨਕਲ ਕਰਦੇ ਹਨ ਬਹੁਤ ਜ਼ਿਆਦਾ। ਫਿਰ ਕੀ ਹੁੰਦਾ, ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਈ ਲੱਚਰ ਗੀਤ ਗਾਉਣ ਵਾਲੇ ਜਾਂ ਕੋਈ ਇਸ ਤਰ੍ਹਾਂ ਦੇ ਐਕਟਰਸ ਜਿਹੜੇ ਹੁੰਦੇ ਹਨ, ਅਤੇ ਉਹਨਾਂ ਨੂੰ ਵੇਖ ਕਰਕੇ ਉਹਨਾਂ ਨੂੰ ਲੱਗਦਾ ਕਿ ਭਾਈ ਕਿ ਉਸ ਤਰ੍ਹਾਂ ਦੀ ਆਪਾਂ ਇਹ ਕਰੀਏ, ਬਸਤਰ ਪਾ ਲਈਏ, ਸਿਰ ਮੂੰਹ ਮਨਾ ਲਈਏ, ਆਪਾਂ ਨੇ ਵੀ ਉਹੋ ਜਿਹੇ ਹੋ ਜਾਣਾ ਹੈ। ਬਸ ਪਿਆਰੇ ਉਹਨਾਂ ਨੂੰ ਵੇਖ ਕਰਕੇ ਤੁਸੀਂ ਖਾਸ ਕਰਕੇ ਵੇਖਿਆ ਹੋਵੇਗਾ, ਲੋਕ ਉਹਨਾਂ ਦਾ ਅਨੁਸਰਣ ਕਰਦੇ ਹਨ, ਉਹਨਾਂ ਦੀ ਨਕਲ ਲਾ ਕਰਕੇ ਉਸ ਤਰ੍ਹਾਂ ਆਪਣੇ ਸਿਰ ਮੂੰਹ ਮਨਾ ਲੈਂਦੇ, ਲੇਕਿਨ ਇਹ ਕਰਨ ਦੇ ਨਾਲ ਉਹੋ ਜਿਹਾ ਥੋੜ੍ਹੀ ਬੰਦਾ ਬਣ ਜਾਂਦਾ, ਉਹਨਾਂ ਪੈਸਾ ਤੁਹਾਡੇ ਕੋਲ ਥੋੜ੍ਹੀ ਆਵੇਗਾ, ਉਹ ਰੁਤਬਾ ਥੋੜ੍ਹੀ ਆਵੇਗਾ, ਦੇਖਾ ਦੇਖੀ ਨਹੀਂ ਕਰਨੀ ਚਾਹੀਦੀ ਹੈ। ਸੋ ਖੈਰ ਪਿਆਰਿਓ, ਸਤਿਗੁਰੂ ਮਹਾਰਾਜ ਇਹਨਾਂ ਨੂੰ ਇਹ ਕੇਸਾਂ ਦੀ ਮਹਾਨਤਾ ਜਿਹੜੀ ਹੈ ਸਮਝਾ ਰਹੇ ਹਨ। ਆਓ ਸਾਧ ਸੰਗਤ ਜੀ, ਅੱਗੇ ਵੀ ਇਹ ਪ੍ਰਸੰਗ ਜਿਹੜਾ ਜਾਰੀ ਰਹੇਗਾ, ਸਤਿਗੁਰੂ ਮਹਾਰਾਜ ਕੀ ਉਪਦੇਸ਼ ਦੀ ਬਖਸ਼ਿਸ਼ ਕਰਦੇ, ਕੀ ਸਾਨੂੰ ਸਿੱਖਿਆ ਦੀਖਿਆ ਦਿੰਦੇ ਹਨ, ਆਓ ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਓ।

0: ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੱਸ ਰਹੇ ਹਨ, ਇਹ ਨੌਨਿਤ ਖੱਤਰੀ ਦੇ ਤਾਂ ਹੀ ਸੰਬੋਧਨ ਕਰਦਿਆਂ ਮਹਾਰਾਜ ਨੇ ਵਚਨ ਕੀਤਾ ਕਿ ਭਾਈ ਫਿਰ ਕਲਯੁਗ ਦੇ ਵਿੱਚ ਜਿਹੜੇ ਰਾਜੇ ਹੋਏ ਹਨ, ਫਿਰ ਇਹਨਾਂ ਨੇ ਕੀ ਕੀਤਾ, ਨੰਦ ਰਾਜਾ ਜਿਹਨੂੰ ਨੰਦ ਬੰਸ਼ੀ ਵੀ ਕਿਹਾ ਜਾਂਦਾ ਹੈ, ਬਹੁਤ ਵੱਡਾ ਹਿੰਦੂਆਂ ਦੇ ਵਿੱਚ ਇਹ ਜਿਹੜਾ ਹੈ ਨੰਦਨ ਕਰਕੇ ਰਾਜਾ ਹੋਇਆ, ਇਹਤੋਂ ਕਹਿੰਦੇ ਹਨ ਇਹ ਪਿੱਤਰ ਜਿਹੜੀ ਹੈ ਇਹ ਇਹਨਾਂ ਦੇ ਵਿੱਚ ਬਹੁਤ ਜ਼ਿਆਦੀ ਆਈ ਕੇਸਾਂ ਨੂੰ ਕੱਟਣ ਦੀ।
1: ਹੁਣ
0: ਇਹਨੇ ਕੀ ਕੀਤਾ ਪਿਆਰਿਓ, ਕਿਉਂਕਿ ਇਹਦੇ ਮਨ ਦੇ ਵਿੱਚ ਸੀ ਇਹ ਕੀ ਕਰਨਾ ਚਾਹੁੰਦਾ। ਕੱਲ ਵੀ ਦੋ ਦਾਸ ਨੇ ਬਹੁਤ ਸੰਖੇਪ ਦੇ ਵਿੱਚ ਇਹਦੀ ਬੇਨਤੀ ਕੀਤੀ ਸੀ। ਇਹ ਨੰਦ ਰਾਜਾ ਸੀ ਸਾਧ ਸੰਗਤ ਜੀ, ਬੜਾ ਤਗੜਾ ਸੀ, ਲੇਕਿਨ ਜਦੋਂ ਇਹਨੂੰ ਪਤਾ

ਵੇਖਿਆ ਹੈ ਤੇ ਸਿਆਣੇ ਜਿਹੜੇ ਬੰਦਿਆਂ ਨੇ ਸਮਝਾਇਆ, ਜੇ ਉਹਨਾਂ ਨੇ ਬਗਾਵਤ ਕਰ ਦਿੱਤੀ ਉਹਨਾਂ ਦੀ ਤਾਕਤ ਵੱਧ ਗਈ, ਉਹਨਾਂ ਦੀ ਤਾਕਤ ਵੱਧ ਗਈ ਤੇ ਉਹਨਾਂ ਨੇ ਬਗਾਵਤ ਕਰ ਦਿੱਤੀ, ਤੇਰਾ ਰਾਜਪਾਟ ਜਿਹੜਾ ਖਤਮ ਹੋ ਜਾਵੇਗਾ, ਨਸ਼ਟ ਹੋ ਜਾਵੇਗਾ, ਉਹਨਾਂ ਦੀ ਬਗਾਵਤ ਨੂੰ ਕੁਚਲਣਾ ਪੈਣਾ। ਤੇ ਉਹਨੇ ਵੇਖਿਆ ਕਿ ਜੀ ਬਗਾਵਤ ਨੂੰ ਤਾਂ ਕੁਚਲ ਨਹੀਂ ਸਕਦੇ, ਲੋਕ ਬਹੁਤ ਜ਼ਿਆਦਾ ਬਾਗੀ ਬਹੁਤ ਗਿਣਤੀ ਦੇ ਵਿੱਚ ਹੋ ਗਏ ਹਨ। ਇਸ ਤਰ੍ਹਾਂ ਹੀ ਪਿਆਰੀ ਉਹ ਨਿਤ

0: ਕੀਤਾ ਜਾਂਦਾ। ਬਹੁਤ ਗਿਣਤੀ ਦੇ ਵਿੱਚ ਕੌਮ ਜਦੋਂ ਲੋਕ ਬਗਾਵਤ ਦੇ ਉੱਤੇ ਆ ਜਾਣ ਤੇ ਫਿਰ ਬੰਦੇ ਕੀ ਕਰਦੇ ਪਿਆਰਿਓ, ਆਪਣੇ ਗੁਪਤਚਰ ਜਿਹੜੇ ਹੁੰਦੇ, ਆਪਣੇ ਟੌਂਟ ਜਿਹੜੇ, ਉਹਨਾਂ ਵਿੱਚ ਛੱਡ ਕਰਕੇ ਕੁਰੀਤੀਆਂ ਦਾ ਉਹ ਪ੍ਰਚਾਰ ਕਰ ਦਿੰਦੇ ਹਨ। ਉਹੋ ਜਿਹਾ ਰੂਪ ਧਾਰਨ ਕਰਕੇ ਉਹੋ ਜਿਹੇ ਬਦਚਲਨ ਕੰਮ ਕਰਦੇ, ਗਲਤ ਕੰਮ ਕਰਦੇ, ਜਿਹਦੇ ਨਾਲ ਆਪਸ ਦੇ ਵਿੱਚ ਹੀ ਪਿਆਰਿਓ ਲੜਾਈ ਝਗੜਾ ਹੋ ਜਾਂਦਾ। ਇਸ ਤਰ੍ਹਾਂ ਫਿਰ ਪਿਆਰਿਓ ਨੰਦ ਰਾਜੇ ਨੇ ਵੇਖਿਆ ਕਿ ਇਹ ਜਿਹੜੇ ਵਿਪਰ ਆਦਿਕ ਜੋ ਹਨ, ਇਹ ਬਹੁਤ ਜ਼ਿਆਦਾ ਜਪ ਤਪ ਹਵਨ ਵਰਨੀ ਆਦਿਕ ਕਰ ਰਹੇ ਹਨ।
1: ਹਮਰੋ ਰਾਜ ਨਾਸ਼ ਹੋਏ ਡਰੈ,
0: ਇਹਨੂੰ ਪਤਾ ਚੱਲ ਗਿਆ ਕਿ ਜੇ ਇਹਨਾਂ ਨੇ ਆ ਕਰ ਲਿਆ, ਆਪਣੇ ਜਪ ਤਪ ਵਰਨੀਆਂ ਦੇ ਵਿੱਚ ਕਾਮਯਾਬ ਹੋ ਗਏ, ਇਹ ਜਿੱਤ ਜਾਣਗੇ, ਮੇਰਾ ਰਾਜ ਪਾਠ ਨਸ਼ਟ ਹੋ ਜਾਵੇਗਾ।
1: ਵਿਚਾਰਿਓ ਇਹ ਉਪਾਏ
0: ਤੇ ਉਹਨੇ ਸਾਧ ਸੰਗਤ ਜੀ ਇਸ ਤਰ੍ਹਾਂ

0: ਵਿੱਚ ਵਾੜ ਦਿੱਤੇ। ਵਾੜ ਕਰਕੇ ਇਹਨਾਂ ਨੇ ਕੀ ਕੀਤਾ, ਅਖੌਤੀ ਬਿਪਰ ਜਿਹੜੇ ਉਹ ਬਣਾ ਦਿੱਤੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਕਿ ਕੇਸਾਂ ਦੀ ਬੇਅਦਬੀ ਕਰਨੀ, ਇਹਨਾਂ ਨੂੰ ਕੱਟਣਾ, ਇਹ ਕਰਨਾ, ਇਹ ਧਰਮ ਦਾ ਅੰਗ ਹੈ।
1: ਪ੍ਰਸੰਨ ਬਿਨ ਕੇਸ਼ ਨਾ ਹੋਏ,
0: ਉਹ ਇਹ ਕਹਿ ਦਿੱਤਾ ਕਿ ਭਾਈ ਇਹ ਦੇਵਤੇ ਜਿਹੜੇ ਨਾ ਇਹ ਕੇਸਾ ਧਾਰੀ ਰਹੋਗੇ ਤੇ ਦੇਵਤੇ ਇਹਦੇ ਨਾਲ ਪ੍ਰਸੰਨ ਨਹੀਂ ਹੁੰਦੇ ਹਨ। ਜੇ ਦੇਵਤਿਆਂ ਨੂੰ ਪ੍ਰਸੰਨ ਕਰਨਾ ਤੇ ਫਿਰ ਆਪਣਾ ਸਿਰ ਜਿਹੜਾ ਮੁੰਡਾਉਣਾ ਪਵੇਗਾ। ਉਸ ਤੋਂ ਬਾਅਦ ਪਿਆਰਿਓ ਇਹ ਮੁੰਡਣ ਦੀ ਭੱਦਣ ਕਰਨ ਦੀ ਮਰਿਆਦਾ ਜਿਹੜੀ ਹੈ ਇਸ ਤਰ੍ਹਾਂ ਇਹ ਸ਼ੁਰੂ ਹੋਈ ਹੈ। ਹੁਣ ਇਹਦੇ ਵਿੱਚ ਸਾਧ ਸੰਗਤ ਜੀ ਖਾਸ ਕਰਕੇ ਕਿ ਉਹ ਜਿਹੜਾ ਸਮਾਂ ਜਿਹੜਾ ਅੱਜ ਤੋਂ 2500 ਸਾਲ ਪਹਿਲਾਂ ਪਿਆਰਿਓ ਦੋ ਮਤ ਜਿਹੜੇ ਹਿੰਦੁਸਤਾਨ ਦੇ ਵਿੱਚ, ਇੱਕ ਮਤ ਦਾ ਤਾਂ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਜਿਹਨੂੰ ਬੌਧ ਮਤ ਬੋਲਦੇ ਹਨ, ਬੋਧੀ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ। ਇਹ ਬੌਧ ਮਤ ਦੇ ਲੋਕ ਪਿਆਰਿਓ ਤੇ ਇੰਨਾ ਜ਼ਿਆਦਾ ਇਹਨਾਂ ਦੀ ਇਹ ਮਤ, ਇਹਨਾਂ ਦਾ ਧਰਮ ਫੈਲ ਗਿਆ। ਇਹਨਾਂ ਦੇ ਵਿੱਚ ਕੀ ਹੁੰਦਾ ਸੀ ਸਾਧ ਸੰਗਤ ਜੀ, ਕਿ ਆਪਨੇ ਵੇਖਿਆ ਹੋਵੇਗਾ ਅੱਜ ਵੀ ਕੋਈ ਬੌਧ ਮਤ ਦੇ ਵਿੱਚ ਜੇ ਦੀਕਸ਼ਾ ਲੈਣੀ ਹੋਵੇ ਤੇ ਉਹਦਾ ਪਿਆਰਿਓ ਭੱਦਣ ਕੀਤਾ ਜਾਂਦਾ, ਉਹਦਾ ਸਾਰਾ ਸਿਰ ਜਿਹੜਾ ਹੈ ਉਹ ਮਨਾਇਆ ਜਾਂਦਾ, ਉਹਦਾ ਸਾਰਾ ਸਿਰ ਪਿਆਰਿਓ ਰੁੰਨ ਮੁੰਨ ਕਰ ਦਿੰਦੇ, ਚਿਕਨੀ ਹੰਡੀ ਜੀ ਬਣਾ ਦਿੰਦੇ ਹਨ। ਲੇਕਿਨ ਆਪ ਜੀ ਦੇਖੋ ਕਿ ਭਗਵਾਨ ਬੁੱਧ ਜੀ ਜਿਹੜੇ ਇਹ ਵੀ ਵਿਸ਼ਨੂੰ ਜੀ ਦੇ ਅਵਤਾਰੀ ਹੋਏ ਹਨ, 24 ਅਵਤਾਰਾਂ ਦੇ ਵਿੱਚ, ਤੇ ਬੁੱਧ ਜੀ ਹੋ ਗਿਆ ਤੇ ਮਹਾਵੀਰ ਜੀ ਜਿਹੜੇ ਹਨ ਇਹ ਵਿਸ਼ਨੂੰ ਦੇ ਅਵਤਾਰ ਮੰਨੇ ਗਏ। ਤੇ ਕਦੇ ਪਿਆਰਿਓ ਉਹਨਾਂ ਦੀਆਂ ਤਸਵੀਰਾਂ ਵੇਖੋ, ਉਹਨਾਂ ਦੇ ਬੁੱਤ ਵੇਖੋ, ਕਦੇ ਵੇਖਿਆ ਕਿ ਭਗਵਾਨ ਬੁੱਧ ਜੀ ਜਿਹੜੇ ਬਹੁਤ ਅਵਤਾਰ ਜਿਹੜੇ ਹੋਏ ਹਨ, ਤੇ ਗੌਤਮ ਸਿਧਾਰਥ ਜਿਨ੍ਹਾਂ ਦਾ ਨਾਮ ਸੀ, ਉਹ ਜਿੰਨੀਆਂ ਵੀ ਮੂਰਤੀਆਂ ਦੇਖੋ ਉਹਨਾਂ ਦੇ ਜੂੜੇ ਵਾਲੀ ਮੂਰਤੀਆਂ ਤੁਹਾਨੂੰ ਨਜ਼ਰ ਆਉਣਗੀਆਂ। ਉਹ ਸਿਰ ਦੇ ਉੱਤੇ ਜੂੜਾ ਰੱਖਦੇ ਸਨ, ਕੇਸਾ ਧਾਰੀ ਸਨ। ਲੇਕਿਨ ਪਿਆਰਿਓ ਬਾਅਦ ਦੇ ਵਿੱਚ ਉਹਨਾਂ ਲੋਕਾਂ ਨੇ ਕੀ ਕੀਤਾ, ਉਹ ਮਤ ਦੇ ਵਿੱਚ ਇਹੋ ਜਿਹਾ ਪ੍ਰਚਾਰ ਕੀਤਾ ਕਿ ਨਹੀਂ, ਜੇ ਮਤ ਦੇ ਵਿੱਚ ਦੀਖਿਆ ਲੈਣੀ ਤੇ ਤੁਹਾਨੂੰ ਆਪਣਾ ਸਿਰ ਮਨਾਉਣਾ ਪਵੇਗਾ। ਅੱਜ ਵੀ ਜੈਨੀਆਂ ਦੇ ਵਿੱਚ ਪਿਆਰਿਓ ਜਾਓ, ਦੀਖਿਆ ਲੈਣੀ ਹੈ ਉਹ ਅੱਜ

0: ਜਾਓ, ਇਹਨਾਂ ਦੇ ਵਿੱਚ ਰਲ ਕਰਕੇ ਇਹਨਾਂ ਦਾ ਕੰਮ ਖਰਾਬ ਕਰਨਾ ਕਰੋ। ਇਸ ਤਰ੍ਹਾਂ ਪਿਆਰਿਓ ਕੰਮ ਹੁੰਦੇ ਹਨ। ਮੈਂ ਆਪ ਨੂੰ ਇਹ ਜੋ ਵਚਨ ਕਰ ਰਿਹਾ ਨਾ ਪਿਆਰਿਓ, ਅਤੇ ਕਈ ਏਜੰਸੀਆਂ ਕਈ ਬੰਦੇ ਇਹੋ ਜਿਹੇ ਕੰਮ ਕਰਦੇ ਹਨ। ਜਦੋਂ ਪਿਆਰਿਓ 84 ਦਾ ਦੌਰ ਚੱਲ ਰਿਹਾ ਸੀ ਨਾ, ਉਹ ਤੋਂ ਬਾਅਦ ਜਦੋਂ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਅਤੇ ਇਹਨਾਂ ਕਈ ਬੇਈਮਾਨਾਂ ਨੇ ਕੀ ਕੀਤਾ, ਸਿੰਘਾਂ ਦਾ ਨਾਮ ਖਰਾਬ ਕਰਨ ਦੇ ਲਈ, ਸਿੰਘਾਂ ਨੂੰ ਅੱਤਵਾਦੀ ਵੱਖਵਾਦੀ ਇਹ ਘੋਸ਼ਿਤ ਕਰਨ ਦੇ ਲਈ, ਇਹ ਦਿਖਾਉਣ ਦੇ ਲਈ ਇਹਨਾਂ ਨੇ ਕੀ ਕੀਤਾ ਪਿਆਰਿਓ, ਆਪਣੇ ਬਣੇ ਬਣਾਏ ਅੱਤਵਾਦੀ ਜਿਹੜੇ ਹਨ, ਆਪਣੇ ਬਣੇ ਬਣਾਏ ਬੇਈਮਾਨ ਬੰਦੇ ਜਿਹੜੇ ਹਨ। ਕੀ ਲੱਗਦਾ ਪਿਆਰਿਓ, ਦੇਖੋ ਕਿ ਭਾਈ ਸਿਰ 'ਤੇ ਕੇਸ ਰੱਖ ਲਿਓ ਜੀ, ਆਹ ਚੋਲਾ ਪਾ ਲਿਓ, ਵੱਡੀ ਦਸਤਾਰ ਸਜਾ ਲਿਓ, ਉੱਤੋਂ ਗਾਤਰਾ ਕਿਰਪਾਨ ਪਾ ਲਿਓ, ਲੋਕਾਂ ਨੂੰ ਲੱਗਦਾ ਜੀ ਬਹੁਤ ਤਗੜਾ ਗੁਰੂ ਕਾ ਸਿੱਖ ਆ। ਇਸ ਤਰ੍ਹਾਂ ਇਹਨਾਂ ਨੇ ਕੀ ਕੀਤਾ, ਆਪਣੇ ਬੰਦੇ ਏਜੰਸੀਆਂ ਨੇ ਕੀ ਕੀਤਾ, ਪੈਸੇ ਦੇ ਕਰਕੇ ਵਾੜਨੇ ਕੀਤੇ। ਉਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਬਾਣਾ ਪਾ ਲਿਆ, ਨਿਹੰਗ ਸਿੰਘਾਂ ਦਾ ਬਾਣਾ, ਚੋਲਾ ਆਦਿਕ ਇਹੋ ਜਿਹੇ ਧਾਰਮਿਕ ਬਾਣੇ ਪਾ ਕਰਕੇ ਉਹ ਪਿਆਰਿਓ ਜਿਹੜੇ ਗਰਮ ਖਿਆਲੀ ਜਿਹੜੇ ਹਨ ਖਾੜਕੂ ਸਿੰਘਾਂ ਦੇ ਵਿੱਚ, ਅਤੇ ਇਸ ਤਰ੍ਹਾਂ ਰਲ ਕਰਕੇ ਉਹਨਾਂ ਬੰਦਿਆਂ ਨੇ ਪਿਆਰਿਓ ਕੀ ਕੀਤਾ ਫਿਰ, ਜਿੰਨਾ ਜਿਹੜਾ ਆਮ ਲੋਕਾਂ ਨੂੰ ਤਕਲੀਫਾਂ ਦਿੱਤੀਆਂ, ਆਮ ਘਰਾਂ ਦੇ ਵਿੱਚ ਜਾ ਕਰਕੇ ਲੋਕਾਂ ਦੇ ਇੱਜ਼ਤ ਪੱਤ ਲੁੱਟਣੇ ਹਨ, ਹਿੰਦੂਆਂ ਨੂੰ ਮਾਰਨਾ, ਜੋ ਮਰਜ਼ੀ ਇਸ ਤਰ੍ਹਾਂ ਦੇ ਜੋ ਆਪਨੇ ਉਸ ਜ਼ਮਾਨੇ ਦੇ ਵਿੱਚ ਖਬਰਾਂ ਸੁਣੀਆਂ, ਜ਼ਿਆਦਾਤਰ ਪਿਆਰਿਓ ਇਹੋ ਜਿਹੇ ਅਖੌਤੀ ਬੰਦੇ ਸਨ। ਉਹਨਾਂ ਨੇ ਕੀ ਕੀਤਾ ਕਿ ਸਿੰਘਾਂ ਨੂੰ ਬਦਨਾਮ ਕਰਨ ਦੇ ਲਈ ਇਹ ਕੰਮ ਕੀਤਾ, ਅਤੇ ਮੀਡੀਆ ਤਾਂ ਪਿਆਰਿਓ ਉਹਨਾਂ ਦਾ ਹੀ ਸੀ। ਉਸ ਵੇਲੇ ਕਿਹੜੇ ਕੋ ਚੈਨਲ ਆਦਿਕ ਚੱਲਦੇ ਸਨ ਪਿਆਰਿਓ, ਕੋਈ ਇਸ ਤਰ੍ਹਾਂ ਸੋਸ਼ਲ ਮੀਡੀਆ ਵੀ ਨਹੀਂ ਸੀ, ਵੱਡੇ ਮੀਡੀਆ ਦੇ ਦੋ ਤਿੰਨ ਹੀ ਚੈਨਲ ਹੋਇਆ ਕਰਦੇ, ਉਹਦੇ ਉੱਤੇ ਸਰਕਾਰ ਦਾ ਕੰਟਰੋਲ ਹੁੰਦਾ। ਫਿਰ ਉਹ ਕੀ ਕਰਦੇ, ਸਿੱਧਾ ਕਹਿ ਦਿੰਦੇ, ਦੇਖੋ ਜੀ ਕਿਹਨੇ ਮਾਰਿਆ, ਅਗਲੇ ਨੇ ਦੱਸਣਾ ਕਿ ਇਹ ਜੀ ਕੋਈ ਸਿੰਘ ਆਇਆ, ਉਹ ਦਾੜਾ ਸੀ, ਉਹਦਾ ਜੀ ਚੋਲਾ ਪਾਇਆ ਹੋਇਆ, ਉਹਨੇ ਇਹ ਬੰਦਿਆਂ ਦਾ ਕਤਲ ਕਰ ਦਿੱਤਾ, ਬੀਬੀਆਂ ਦਾ ਬਲਤਕਾਰ ਕਰ ਦਿੱਤਾ। ਫਿਰ ਇਹਨਾਂ ਨੇ ਕਿਹਾ, ਦੇਖੋ ਜੀ ਇਹ ਅੱਤਵਾਦੀ, ਇਹ ਖਾਲਿਸਤਾਨੀ ਵੱਖਵਾਦੀ, ਇਹਨਾਂ ਨੇ ਇਹ ਆਤੰਕ ਬਚਾਉਣਾ ਕੀਤਾ। ਫਿਰ ਇਸ ਤਰ੍ਹਾਂ ਇਹ ਕਰਕੇ ਆਪਣੀ ਕਾਰਵਾਈ ਨੂੰ ਇਹ ਜਾਇਜ਼ ਠਹਿਰਾਉਣ ਦੇ ਲਈ ਇਹਨਾਂ ਬੰਦਿਆਂ ਨੇ ਆਪਣੇ ਬੰਦਿਆਂ ਨੂੰ ਵਾੜ ਕਰਕੇ ਇਹੋ ਜਿਹਾ ਕੁਛ ਹਰਕਤਾਂ ਕਰਨੀਆਂ ਕੀਤੀਆਂ, ਆਪਣੇ ਕੰਮ ਕਰਾਉਣੇ ਕੀਤੇ। ਅੱਜ ਪਿਆਰਿਓ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਨਾ, ਜਿਨ੍ਹਾਂ ਨੇ ਗੁਨਾਹ ਕਰਨਾ ਕੀਤਾ ਜਾਂ ਜਿਨ੍ਹਾਂ ਨੇ ਵੇਖਿਆ, ਕਈ ਬੰਦੇ ਖੁੱਲ੍ਹ ਕੇ ਉਹ ਬੋਲਣ ਲੱਗ ਪਏ ਹਨ, ਚੰਗੀ ਗੱਲ ਹੈ ਪਿਆਰਿਓ। ਸੱਚ ਜਿਹੜਾ ਨਾ ਉਹ ਪ੍ਰਗਟ ਹੋਣਾ ਚਾਹੀਦਾ। ਉਹ ਬੰਦੇ ਪਿਆਰਿਓ ਆਪ ਇੰਟਰਵਿਊ ਦੇ ਵਿੱਚ ਉਹ ਆਪ ਦੱਸਦੇ ਕਿ ਭਾਈ ਇਸ ਤਰ੍ਹਾਂ ਸਿੰਘਾਂ ਨੇ ਨਹੀਂ ਕੀਤਾ, ਇਹਨਾਂ ਦੇ ਆਪਣੇ ਬੰਦੇ ਸੀ, ਇਹਨਾਂ ਨੇ ਆਪਣੇ ਏਜੰਸੀਆਂ ਦੇ ਬੰਦੇ ਪੈਸਾ ਦੇ ਕਰਕੇ ਆਪਣੇ ਬੰਦਿਆਂ ਨੂੰ ਖੜਾ ਕਰਕੇ ਸਿੰਘਾਂ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਇਹ ਕੰਮ ਕਰਨਾ ਕੀਤਾ, ਅੱਜ ਪਤਾ ਚੱਲ ਰਿਹਾ ਪਿਆਰਿਓ। ਲੇਕਿਨ ਵਕਤੀ ਤੌਰ ਦੇ ਉੱਤੇ ਤੇ ਲੋਕਾਂ ਨੇ ਆਹੀ ਮੰਨ ਲਿਆ ਕਿ ਇਹ ਸਿੰਘ ਜਿਹੜੇ ਹਨ ਇਹ ਅੱਤਵਾਦੀ ਹਨ, ਇਹ ਵੱਖਵਾਦੀ ਹਨ। ਸੋ ਇਸ ਤਰ੍ਹਾਂ ਪਿਆਰਿਓ ਇਹ ਕੰਮ ਜਿਹੜਾ ਅੱਜ ਵੀ ਹੁੰਦਾ, ਅੱਜ ਵੀ ਕਈ ਬੇਈਮਾਨ ਬੰਦੇ ਏਜੰਸੀਆਂ ਆਦਿਕ ਨਾ ਇਸ ਤਰ੍ਹਾਂ ਇਹ ਸਿੱਖੀ ਦੇ ਵਿੱਚ ਜਾਂ ਕਈ ਤਰ੍ਹਾਂ ਦੇ ਲਿਬਾਸ ਦੇ ਵਿੱਚ ਬੰਦਿਆਂ ਨੂੰ, ਆਪਣੇ ਬੰਦਿਆਂ ਨੂੰ ਵਾੜ ਕਰਕੇ ਉਹ ਆਪਣੇ ਕੰਮ ਕਰਾਉਣਾ ਚਾਹੁੰਦੇ ਹਨ।
1: ਹਿੰਦੂ ਤੁਰਕ ਇਸੇ ਵਿਧ ਸਾਰੇ।
0: ਇਸ ਤਰ੍ਹਾਂ ਹੀ ਪਿਆਰਿਓ ਇਹਨੇ ਰਾਜੇ ਨੰਦ ਨੇ ਕੀ ਕੀਤਾ, ਦੇਖੋ ਇਤਿਹਾਸ ਪਿਆਰਿਓ ਉਹੀ ਰੀਲਾਂ ਜਿਹੜੀਆਂ ਹਨ ਬਦਲਦੀਆਂ, ਪਾਤਰ ਬਦਲ ਜਾਂਦੇ। ਨੰਦ ਨੇ ਕੀ ਕੀਤਾ ਪਿਆਰਿਓ, ਇਹ ਅਖੌਟੀ ਪੰਡਿਤ ਬਾਹਮਣ ਜਿਹੜੇ ਹਨ ਉਹਨਾਂ ਨੂੰ ਖਰੀਦ ਲਿਆ, ਅਤੇ ਉਹਨਾਂ ਦੀ ਸ਼ਕਤੀ, ਦੁਸ਼ਮਣਾਂ ਦੀ ਸ਼ਕਤੀ ਘਟਾਉਣ ਦੇ ਲਈ ਉਹਨੇ ਉਹਨਾਂ ਦਾ ਸਿਰ ਮਨਾਉਣਾ ਸ਼ੁਰੂ ਕਰ ਦਿੱਤਾ। ਇਹਦਾ ਵਚਨ ਪਿਆਰਿਓ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਉਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਅਵਤਾਰੀਆਂ ਦੀ ਕਥਾ ਆਈ ਨਾ, ਅਤੇ ਉਹਨਾਂ ਅਵਤਾਰਾਂ ਦੀ ਕਥਾ ਦੇ ਵਿੱਚ ਪਾਤਸ਼ਾਹ ਜੀ ਨੇ ਵਰਣਨ ਕਰਨਾ ਕੀਤਾ ਕਿ ਸਿੱਖਾਹੀਨ ਕੋਈ ਮੰਤਰ ਨਾ ਫੁਰੈ, ਜੋ ਕੋਈ ਕਰੈ ਉਲਟ ਤਹਿ ਭਰੈ ਕਰਕੇ, ਕਿ ਸਿੱਖਾਂ ਦਾ ਮਤਲਬ ਕਿ ਕੇਸਾਂ ਤੋਂ ਬਗੈਰ ਇਹਨਾਂ ਬੇਈਮਾਨ ਬੰਦਿਆਂ ਨੇ ਸਾਰਿਆਂ ਦੇ ਕੇਸ, ਸਿਰ ਦੇ ਕੇਸ, ਮੂੰਹ ਆਦਿਕ ਮੁਨਾ ਦਿੱਤਾ। ਉਹ ਤੋਂ ਬਾਅਦ ਰੁਨ ਮੁਨ ਹੋ ਗਏ। ਫਿਰ ਪਿਆਰਿਓ ਸ਼ਕਤੀ ਦਾ ਵਾਹਨ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਮੰਤਰ ਜੰਤਨ ਕਰ ਰਹੇ ਹਨ, ਲੇਕਿਨ ਸ਼ਕਤੀ ਦਾ ਸੋਮਾ ਕੇਸ ਹੀ ਨਹੀਂ ਰਹਿ ਗਿਆ, ਅਤੇ ਇਹਨਾਂ ਨੂੰ ਕੋਈ ਮੰਤਰ ਸਿੱਧ ਨਹੀਂ ਹੋ ਰਿਹਾ। ਸਿੱਧ ਹੋਣਾ ਤਾਂ ਇੱਕ ਪਾਸੇ ਪਿਆਰਿਓ, ਮੰਤਰਾਂ ਦਾ ਪੁੱਠਾ ਅਸਰ ਜਿਹੜਾ ਹੈ, ਸਾਈਡ ਇਫੈਕਟ ਜਿਹਨੂੰ ਬੋਲਦੇ ਹਾਂ, ਇਹ ਉਹਨਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਇਹਨਾਂ ਬੇਈਮਾਨਾਂ ਨੇ ਕੰਮ ਕੀਤਾ। ਅੱਜ ਵੀ ਸਾਧ ਸੰਗਤ ਜੀ

ਇਹੋ ਜਿਹੇ ਅਖੌਤੀ ਲੋਕ ਜਿਹੜੇ ਹਨ ਜੋ ਪੰਥ ਦੇ ਵਿੱਚ ਇਹ ਹਰ ਸਮੇਂ ਚੱਲਦਾ। ਅੱਜ ਵੀ ਕਈ ਅਖੌਤੀ ਲੋਕ ਜਿਹੜੇ ਜਿਨ੍ਹਾਂ ਨੇ ਪਿਆਰਿਓ ਦਸਤਾਰਾਂ ਸਜਾਈਆਂ ਹੋਣਗੀਆਂ, ਵੱਡੀਆਂ ਕਿਰਪਾਨਾਂ, ਵੱਡਾ ਚੋਲਾ ਪਾਇਆ ਹੋਇਆ ਹੋਏਗਾ, ਬਾਹਰੀ ਤੌਰ 'ਤੇ ਲੱਗੇਗਾ ਜੀ ਬਹੁਤ ਤਗੜਾ ਗੁਰੂ ਕਾ ਖਾਲਸਾ ਗੁਰੂ ਕਾ ਸਿੰਘ ਹੈ, ਲੇਕਿਨ ਪਿਆਰਿਓ ਇਹ ਸਾਰੇ ਏਜੰਟ ਹੁੰਦੇ ਹਨ। ਕਈ ਇਹੋ ਜਿਹੇ ਬੰਦੇ ਸਿੱਖੀ ਦਾ ਲਿਬਾਸ ਧਾਰਨ ਕਰਕੇ ਅਤੇ ਆਪ ਜੀ ਦੇਖੋ ਉਹਨਾਂ ਦਾ ਪ੍ਰਚਾਰ ਪ੍ਰਸਾਰ ਇਹੋ ਜਿਹਾ ਹੁੰਦਾ, ਪ੍ਰਚਾਰ ਪ੍ਰਸਾਰ ਇਹੋ ਜਿਹਾ ਹੋਣਾ ਚਾਹੀਦਾ ਜੋ ਸਿੱਖੀ ਨੂੰ ਵਾਧੇ ਵਿੱਚ ਲੈ ਕੇ ਜਾਵੇ, ਘਾਟੇ ਵਿੱਚ ਨਾ ਲੈ ਕੇ ਜਾਵੇ। ਇਹੋ ਜਿਹੇ ਬੰਦੇ ਪਿਆਰਿਓ ਸਿੱਖੀ ਦਾ ਲਿਬਾਸ ਧਾਰਨ ਕਰਕੇ ਤੁਸੀਂ ਦੇਖੋ ਉਹ ਸਿੱਖੀ ਨੂੰ ਵਾਧੇ ਵਿੱਚ ਨਹੀਂ ਲੈ ਕੇ ਜਾਂਦੇ, ਘਾਟੇ ਵਿੱਚ ਲੈ ਕੇ ਜਾਂਦੇ। ਹਰ ਵੇਲੇ ਕੋਈ ਵੀ ਗੱਲ ਹੋਵੇ ਕੌਂਟਰਵਰਸੀ ਜਿਹੜੀ ਹੈ ਉਹਨੂੰ ਲੈ ਕਰਕੇ, ਇਹੋ ਜਿਹੇ ਮੁੱਦੇ ਜਿਹੜੇ ਲੈ ਕਰਕੇ ਉਹਨੂੰ ਹੀ ਭਖਾਈ ਜਾਣਾ, ਉਹਦੇ ਉੱਤੇ ਹੀ ਇਹ ਕਰਨਾ ਹੈ। ਕਿਉਂਕਿ ਪਿਆਰਿਓ ਜਿਨ੍ਹਾਂ ਦੀ ਪੋਜ਼ਿਟਿਵ ਥਿੰਕ ਹੁੰਦੀ ਨਾ ਉਹ ਗਲਤ ਪਾਸੇ ਨਹੀਂ ਜਾਂਦੇ ਹਨ, ਉਹ ਇਸ ਤਰ੍ਹਾਂ ਦੇ ਫਾਲਤੂ ਦੇ ਮੁੱਦੇ ਜਿਹੜੇ ਹਨ ਪੰਥ ਦੇ ਵਿੱਚ ਜਿਹਨੂੰ ਦੁਫਾੜ ਪੈਦਾ ਕਰਨ ਵਾਲੇ ਮੁੱਦਿਆਂ ਨੂੰ ਉਹ ਨਹੀਂ ਛੇੜਦੇ। ਲੇਕਿਨ ਇਹੋ ਜਿਹੇ ਬੰਦੇ ਕੀ ਕਰਦੇ ਪਿਆਰਿਓ, ਅਤੇ ਜਦੋਂ ਵੀ ਉਹ ਗੱਲ ਕਰਦੇ ਅਤੇ ਉਹ ਪੰਥ ਤੋਂ ਉਲਟ ਖਿਲਾਫ਼ ਉਹ ਗੱਲ ਕਰਦੇ ਹਨ, ਅਤੇ ਆਪਣੇ ਵੇਖਿਆ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਉਹ ਸਿੱਖੀ ਦੇ ਲਿਬਾਸ ਦੇ ਵਿੱਚ ਆ ਕਰਕੇ ਸਿੱਖੀ ਦੀਆਂ ਉਹ ਬੇਈਮਾਨ ਬੰਦੇ ਜੜਾਂ ਵੱਢਣਾ ਚਾਹੁੰਦੇ ਹਨ। ਇਹਨਾਂ ਨੇ ਪਿਆਰਿਓ ਕੀ ਕਰ ਦਿੱਤਾ, ਹਿੰਦੂ ਧਰਮ ਦੇ ਵਿੱਚ ਇਹ ਕਰ ਦਿੱਤਾ ਕਿ ਸਿਰ ਦਾ ਮੁੰਡਨ ਕਰਨਾ ਹੈ। ਤਾਂ ਪਿਆਰਿਓ ਫਿਰ ਇਹ ਮੁੰਡਨ ਦੀ ਮਰਿਆਦਾ ਫਿਰ ਇੱਥੋਂ ਆਰੰਭ ਹੋਈ, ਅਤੇ ਇਹ ਹਿੰਦੂ ਜਿਹੜੇ ਹਨ ਪਿਆਰਿਓ, ਮਹਾਰਾਜ ਨੇ ਵੀ ਕਿਹਾ ਨਾ ਹਿੰਦੂ ਅੰਨੇ ਮੂਲਹ ਭੂਲੇ ਅਖੂਟੀ ਜਾਈ, ਨਾਰਦ ਕਹਿਆ ਸਾਹਿਬ ਪੂਜ ਕਰਾਹੀ, ਅਤੇ ਫਿਰ ਇਸ ਤਰ੍ਹਾਂ ਇਹਨਾਂ ਦੀ ਇਹ ਮਰਿਆਦਾ

0: ਸਭਨ ਕੋ
1: ਹਰ ਹਰ ਧਰਮ ਦਾ ਜੋ ਮਰਜ਼ੀ ਧਰਮ ਦਾ ਵਿਅਕਤੀ ਹੋਵੇ ਕੇਸਾ ਧਾਰੀ ਹੋਣਾ ਨਾ ਹਰ ਕਿਸੇ ਦੇ ਲਈ ਯੋਗ ਗੱਲ ਹੈ, ਅਯੋਗ ਗੱਲ ਕੋਈ ਵੀ ਨਹੀਂ ਹੈ। ਮੈਂ ਪਿਆਰਿਓ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਕਿ ਸਿੱਖਾਂ ਦੇ ਵਿੱਚ ਦੇਖੋ, ਹਿੰਦੁਸਤਾਨ ਦੇ ਵਿੱਚ ਤਾਂ ਕੇਸਾ ਧਾਰੀ ਚੜ੍ਹਦੀ ਕਲਾ ਵਾਲੇ ਕਈ ਅਰਬ ਦੇ ਬੰਦੇ ਜਿਹੜੇ ਹਨ ਜੋ ਕਈ ਸਾਲਾਂ ਤੋਂ ਉੱਥੇ ਰਹਿੰਦੇ ਨਾ, ਉਹਨਾਂ ਨੇ ਆਪ ਵਚਨ ਕੀਤਾ। ਉਹ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਦੇਖੋ ਤੁਸੀਂ ਇਸ ਤਰ੍ਹਾਂ ਦਾੜਾ ਪ੍ਰਕਾਸ਼ ਕਰਦੇ ਹੋ, ਦਸਤਾਰ ਸਜਾਉਂਦੇ ਹੋ ਅਤੇ ਤੁਸੀਂ ਬਾਹਰੀ ਉਹ ਮੁਲਖਾਂ ਦੇ ਵਿੱਚ ਰਹਿੰਦੇ ਹੋ, ਕੋਈ ਦਿੱਕਤ ਤਾਂ ਨਹੀਂ ਆਉਂਦੀ ਹੈ? ਇਹ ਪਿਆਰੇ ਉਹਨਾਂ ਦਾ ਵਚਨ ਹੈ। ਉਹਨਾਂ ਨੇ ਕਿਹਾ ਸੀ ਸਿਆਣਿਆਂ ਨੇ ਕਿ ਭਾਈ ਜਦੋਂ ਉੱਥੇ ਰਹਿੰਦੇ ਨਾ ਕਈ ਜਿਹੜੇ ਸਮਝਦਾਰ ਉਹ ਮੁਸਲਮਾਨ ਇੰਨਾ ਸਤਿਕਾਰ ਕਰਦੇ, ਸਾਨੂੰ ਹਾਜੀ ਸਾਹਿਬ ਬੋਲਦੇ ਹਨ, ਉਹਨਾਂ ਨੂੰ ਲੱਗਦਾ ਕਿ ਇਹ ਬਹੁਤ ਵਧੀਆ ਬੰਦਾ ਹੈ, ਕਿ ਇਹ ਆਪਣੇ ਧਰਮ ਦੇ ਵਿੱਚ ਪੱਕਾ ਹੈ। ਇਸ ਤਰ੍ਹਾਂ ਪਿਆਰਿਓ ਮਹਾਰਾਜ ਨੇ ਵਚਨ ਕੀਤਾ, ਕੋਈ ਵੀ ਧਰਮ ਦਾ ਹੋਵੇ ਕੇਸਾ ਧਾਰੀ ਬਣ ਕੇ ਰਹਿੰਦਾ ਤੇ ਉਹਦੇ ਲਈ ਇਹ ਯੋਗ ਗੱਲ ਵਧੀਆ ਗੱਲ ਹੋਵੇਗੀ।
0: ਜਿਨ੍ਹਾਂ ਬਿਨਾ ਪ੍ਰਸੰਨ ਨਾ ਦੇਵ,
1: ਤੇ ਜਿਨ੍ਹਾਂ ਤੋਂ ਬਗੈਰ ਪਿਆਰਿਓ ਜਿਹੜੇ ਹਨ ਦੇਵ ਜਿਹੜੇ ਹਨ ਗੁਪਤ ਰੂਹਾਂ ਪ੍ਰਸੰਨ ਨਹੀਂ ਹੁੰਦੀਆਂ।
0: ਸ਼ੁਭ ਕੇਸ਼ ਮੁੰਡਾਵਨ ਲੈ,
1: ਹੁਣ ਇਹੋ ਜਿਹੇ ਜਿਹੜੇ ਬੰਦੇ ਜਿਹੜੇ ਹਨ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਜੋ ਪਰਮਾਤਮਾ ਨੇ ਸਾਬਤ ਸੂਰਤ ਰੂਪ ਦਿੱਤਾ, ਜਿਹੜੇ ਬੇਈਮਾਨ ਬਣ ਕਰਕੇ ਕੇਸਾਂ ਦਾ ਮੁੰਡਨ ਕਰਦੇ, ਕੇਸਾਂ ਨੂੰ ਕਟਾਉਂਦੇ ਵਢਾਉਂਦੇ ਹਨ,
0: ਵਿਚਾਰੇ ਦੇਖਾ ਦੇਖੀ,
1: ਇਹ ਲੋਕੀ ਜਿਹੜੇ ਹਨ ਵਿਚਾਰ ਨਹੀਂ ਕਰਦੇ, ਦੇਖਾ ਦੇਖੀ ਹੁੰਦੀ ਹੈ। ਜੋ ਦਾਸ ਨੇ ਵਚਨ ਕੀਤਾ ਨਾ ਪਿਆਰੇ, ਉਹ ਕਈ ਸਿੱਖਾਂ ਦੇ ਵਿੱਚ ਵੀ ਦੇਖਾ ਦੇਖੀ, ਕਿਸੇ ਕੋਈ ਗਵੱਈਆ ਜਿਹੜਾ ਹੈ ਉਹਦਾ ਦੇਖੀ ਉਹਦੀ ਰੀਸ ਕਰ ਲੈਣਾ, ਕੋਈ ਹੀਰੋ ਐਕਟਰ ਜਿਹੜਾ ਹੈ

0: ਰੀਤ ਇਹਨਾਂ ਨੇ ਧਾਰਨ ਕਰਕੇ ਦੁਰਪੈਖੀ ਇਹ ਬਣ ਗਏ ਹਨ। ਇਸ ਕਰਕੇ ਪਾਤਸ਼ਾਹ ਜੀ ਨੇ ਕਿਹਾ ਕਿ ਦੇਖ ਭੰਡਾਰੀ ਕਿ ਸਤਿਗੁਰੂ ਪਰਮਾਤਮਾ ਜੀ ਨੇ ਵਾਹਿਗੁਰੂ ਜੀ ਨੇ ਜੋ ਮਨੁੱਖਾ ਦੇਹੀ ਰਚਨੀ ਕੀਤੀ ਤੇ ਜੋ ਉਹਨਾਂ ਨੇ ਬੰਦੇ ਨੂੰ ਜੋ ਇਹ ਹਾਰ ਦਾੜਾ ਮੁਸ਼ਹਿਰਾ ਜਿਹੜਾ ਕੇਸ ਜਿਹੜੇ ਨਾ ਇਹ ਤਾਂ ਬੰਦੇ ਦਾ ਸ਼ਿੰਗਾਰ ਹੈ
1: ਉਤਮਾਂਗ ਪਰ ਸੁੰਦਰ
0: ਕਰੇ ਇਹ ਉੱਤਮ ਆਂਗ ਜਿੰਨੇ ਵੀ ਸਰੀਰ ਦੇ ਆਂਗ ਜਿਹੜੇ ਨਾ ਜਿੱਥੇ ਕੇਸ ਹੁੰਦੇ ਨਾ ਪਿਆਰਿਓ ਉਹ ਆਂਗ ਜਿਹੜਾ ਨਾ ਉਹ ਸ਼ੁਭਾਏਮਾਨ ਉਹ ਸੁੰਦਰ ਹੋ ਜਾਂਦਾ ਹੈ। ਹੁਣ ਇਹ ਬੰਦੇ ਜਿਹੜੇ ਨਾ ਪਿਆਰਿਓ ਯਾਦ ਰੱਖੋ ਜੋ ਕੇਸਾਂ ਦੀ ਬੇਅਦਬੀ ਕਰਦੇ ਤੇ ਉਹਨਾਂ ਨੂੰ ਮੈਂ ਇੱਕ ਵਚਨ ਕਰਾਂ ਪਿਆਰਿਓ ਜੋ ਕੇਸ ਕਟਾਉਂਦੇ ਨਾ ਤੁਸੀਂ ਉਹ ਵੀ ਬੰਦੇ ਪੂਰੇ ਕੇਸ ਨਹੀਂ ਕਟਾਉਂਦੇ ਪਿਆਰਿਓ ਉਹ ਪੂਰੇ ਕੇਸ ਨਹੀਂ ਕਟਾਉਂਦੇ ਹਨ।

0: ਸਾਂਸ ਦੀ ਬਿਮਾਰੀ ਜਿਹਨੂੰ ਬੋਲਦੇ ਹਨ, ਜਾਂ ਕਈ ਵਾਰੀ ਪਿਆਰਿਓ ਆਪਨੇ ਵੇਖਿਆ ਹੋਏਗਾ, ਮੈਂ ਖੁੱਲ੍ਹ ਕੇ ਬੇਨਤੀ ਕਰਾਂ ਕਿ ਆ ਜਿਹੜੀ ਕੈਂਸਰ ਦੀ ਬਿਮਾਰੀ ਲੱਗ ਜਾਂਦੀ ਹੈ, ਜਦੋਂ ਕਈ ਉਹਦਾ ਇਲਾਜ ਕੀਮੋਥੈਰੇਪੀ ਹੋ ਗਿਆ, ਰੇਡੀਏਸ਼ਨ ਆਦਿਕ, ਇਹ ਥੈਰੇਪੀ ਜਦੋਂ ਕਰਾਈ ਜਾਂਦੀ ਨਾ, ਸਰੀਰ ਦੇ ਸਾਰੇ ਰੋਮ ਝੜ ਜਾਂਦੇ ਹਨ, ਸਾਰੇ ਕੇਸ ਜਿਹੜੇ ਝੜ ਜਾਂਦੇ ਸਰੀਰ ਦੇ ਵਿੱਚੋਂ ਪਿਆਰਿਓ, ਕੋਈ ਵਿਅਕਤੀ ਜਾਂ ਕੋਈ ਬੀਬੀ ਉਹਦੇ ਤਨ ਦੇ ਵਿੱਚੋਂ ਜੇ ਸਾਰੇ ਕੇਸ ਪਿਆਰਿਓ ਪੂਰਾ ਰੋਮ ਨਾਸ ਹੀ ਹੋ ਜਾਵੇ, ਸਾਰੇ ਕੇਸ ਹੀ ਝੜ ਜਾਣ, ਫਿਰ ਦੇਖੋ ਬੰਦਾ ਕਿੰਨਾ ਭੱਦਾ, ਉਹ ਬੀਬੀ ਕਿੰਨੀ ਭੱਦੀ ਨਜ਼ਰ ਆਵੇਗੀ, ਵੇਖ ਕਰਕੇ ਪਿਆਰਿਓ ਬੰਦੇ ਡਰ ਜਾਂਦੇ ਹਨ, ਭੈ ਪੈਦਾ ਹੁੰਦਾ, ਜਿਸ ਤਰ੍ਹਾਂ ਭੂਤ ਨੇ ਜਿਹੜੇ ਹੁੰਦੇ ਰਾਖਸ਼, ਕਈ ਵਾਰੀ ਜਿਨ੍ਹਾਂ ਨੇ ਭੂਤਾਂ ਦੀਆਂ ਤਸਵੀਰਾਂ ਬਣਾਈਆਂ, ਉਹ ਜੇ ਉਹ ਨਜ਼ਰ ਆਉਂਦੇ ਹਨ। ਕਹਿਣ ਦਾ ਮਤਲਬ ਦੇਖੋ, ਵਾਹਿਗੁਰੂ ਜੀ ਨੇ ਇਹ ਜੋ ਸਰੀਰ ਦੀ ਰਚਨਾ ਬਣਤਰ ਜੋ ਬਣਾਈ ਨਾ ਪਿਆਰਿਓ, ਇਸ ਬਣਤਰ ਮੁਤਾਬਕ ਜੋ ਸਭ ਤੋਂ ਵਧੀਆ ਅੰਗ ਹੁੰਦੇ ਨਾ ਸਰੀਰ ਦੇ, ਉਹਦੇ ਉੱਤੇ ਨਾ ਵਿਸ਼ੇਸ਼ ਜਿਹੜੇ ਨਾ ਇਹ ਕੇਸ ਲਾਏ ਜਾਂਦੇ, ਇਹਦੇ ਨਾਲ ਉਹ ਉਹਦੀ ਦਿੱਖ ਔਰ ਜ਼ਿਆਦਾ ਵੱਧ ਜਾਂਦੀ ਹੈ, ਔਰ ਜ਼ਿਆਦਾ ਫੱਬ ਜਾਂਦੀ ਹੈ। ਇਹਦੇ ਨਾਲ ਨਾਲ ਦੇਖੋ ਪਰਮਾਤਮਾ ਨੇ ਦੇਖੋ ਦੋ ਤਰ੍ਹਾਂ ਦੇ ਲਿੰਗ ਪੈਦਾ ਕਰਦੇ ਕੀਤੇ, ਇੱਕ ਇਸਤਰੀ ਲਿੰਗ, ਇੱਕ ਪੁਰਸ਼ ਲਿੰਗ ਜਿਹਨੂੰ ਆਪਾਂ ਬੋਲਦੇ ਹਾਂ। ਕੋਈ ਵੀ ਜਾਤੀ ਦੇ ਵਿੱਚ, ਜਾਤੀ ਉਪਜਾਤੀ ਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਲਿੰਗ, ਇਸਤਰੀ ਜਾਂ ਪੁਰਸ਼ ਹੁੰਦੇ ਹਨ। ਹੁਣ ਇਸਤਰੀ ਲਿੰਗ ਜੋ ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਜੋ ਪੈਦਾ ਕਰਨਾ ਕੀਤਾ, ਉਹਦੀ ਆਪਣੀ ਬਣਤਰ ਹੈ, ਆਪਣੀ ਖੂਬਸੂਰਤੀ ਹੈ। ਪੁਰਸ਼ ਲਿੰਗ ਜਿਹੜਾ ਪਿਆਰਿਓ, ਕਿਸੇ ਵੀ ਜਾਤੀ ਦੇ ਵਿੱਚ ਦੇਖੋ, ਭਾਵੇਂ ਉਹ ਜਾਨਵਰਾਂ ਦੇ ਵਿੱਚ, ਪੰਖੇਰੂਆਂ ਦੇ ਵਿੱਚ ਹੋਵੇ, ਆਪ ਜੀ ਦੇਖੋ ਪੁਰਸ਼ ਲਿੰਗ ਜਿਹੜੇ ਹੁੰਦੇ ਨਾ, ਉਹਨਾਂ ਦੇ ਵਿੱਚ ਵਿਸ਼ੇਸ਼ ਕਰਕੇ ਕੋਈ ਜ਼ਿਆਦਾ ਖੂਬਸੂਰਤੀ ਬਣਤਰ ਹੁੰਦੀ ਹੈ, ਭਾਵ ਕਿ ਉਹਨਾਂ ਨੂੰ ਕੋਈ ਵਿਸ਼ੇਸ਼ਾਂਗ ਲਾਏ ਜਾਂਦੇ, ਕੇਸ ਆਦਿਕ ਹੋ ਗਿਆ। ਜਿਸ ਤਰ੍ਹਾਂ ਕਿ ਸ਼ੇਰ ਨੂੰ ਦੇਖੋ, ਮਾਦਾ ਸ਼ੇਰਨੀ ਜਿਹੜੀ ਨਾ ਪਿਆਰਿਓ, ਉਹ ਕਦੇ ਦੇਖੋ ਉਨੀ ਇਹ ਵਧੀਆ ਨਹੀਂ ਨਜ਼ਰ ਆਵੇਗੀ ਜਿੰਨਾ ਨਰ ਸ਼ੇਰ ਨਜ਼ਰ ਆਵੇਗਾ, ਉਹ ਕੇਸਾ ਧਾਰੀ ਹੈ। ਕੁਦਰਤ ਨੇ ਉਹਨੂੰ ਇਸ ਤਰ੍ਹਾਂ ਜਿਹੜਾ ਬਣਾਉਣਾ ਕੀਤਾ। ਕੋਈ ਵੀ ਪੰਛੀਆਂ ਦੇ ਵਿੱਚ ਦੇਖੋ, ਜਿਹੜਾ ਪੁਰਸ਼ ਲਿੰਗ ਜਿਹੜਾ ਹੁੰਦਾ, ਉਹਦੇ ਵਿੱਚ ਵਿਸ਼ੇਸ਼ ਤਰ੍ਹਾਂ ਦੀ ਖੂਬਸੂਰਤੀ ਜਿਹੜੀ ਹੈ, ਵਾਹਿਗੁਰੂ ਜੀ ਨੇ, ਰੱਬ ਜੀ ਨੇ ਉਹਨੂੰ ਲਾ ਕਰਕੇ ਭੇਜਣਾ ਕੀਤਾ। ਇਸ ਕਰਕੇ ਹਰ ਕੋਈ ਵੀ ਲਿੰਗ, ਕੋਈ ਵੀ ਜਾਤੀ ਪ੍ਰਜਾਤੀ ਦੇ ਵਿੱਚ ਦੇਖੋ, ਉਹਦੇ ਵਿੱਚ ਨਰ ਜਿਹੜਾ ਹੁੰਦਾ ਨਾ ਪਿਆਰਿਓ, ਉਹਦਾ ਆਕਰਸ਼ਣ ਬਹੁਤ ਜ਼ਿਆਦਾ ਹੁੰਦਾ, ਮਾਦਾ ਜਿਹੜੀ ਹੁੰਦੀ ਨਾ, ਉਹਦਾ ਆਕਰਸ਼ਣ ਘੱਟ ਹੁੰਦਾ ਹੈ। ਇਹ ਅੱਜ ਸਾਇੰਸ ਵੀ ਇਹਨੂੰ ਮੰਨਦਾ ਪਿਆਰਿਓ। ਸੋ ਆਪ ਦੇਖੋ, ਗੁਰੂ ਮਹਾਰਾਜ ਜੀ ਵਚਨ ਕਰਦੇ ਹਨ ਕਿ ਪਰਮਾਤਮਾ ਨੇ ਜੋ ਮਨੁੱਖ ਪੁਰਸ਼ ਲਿੰਗ ਪੈਦਾ ਕਰਨਾ ਕੀਤਾ, ਉਹਨਾਂ ਨੂੰ ਵਿਸ਼ੇਸ਼ ਕਰਕੇ ਆ ਦਾੜਾ ਹੋ ਗਿਆ। ਸਿਰ ਦੇ ਕੇਸ ਤਾਂ ਬੀਬੀਆਂ ਨੂੰ ਵੀ ਹੁੰਦੇ ਹਨ, ਲੇਕਿਨ ਦਾੜਾ ਮੁਸ਼ਹਿਰਾ ਜਿਹੜਾ ਉਹ ਪਰਮਾਤਮਾ ਮਰਦਾਂ ਨੂੰ, ਪੁਰਸ਼ਾਂ ਨੂੰ ਲਾਉਂਦਾ, ਉਹਨਾਂ ਨੂੰ ਇਹ ਕਰਦਾ।
1: ਹੁਣ
0: ਇਹ ਰੂਪ ਜਿਹੜਾ ਸਰੀਰ ਦੇ ਵਿੱਚੋਂ ਸੋਹਣਾ ਸੁਨੱਖਾ ਪਨ ਹੀ ਜਿਹੜਾ ਪਿਆਰਿਓ ਕੇਸਾਂ ਦੇ ਨਾਲ ਹੁੰਦਾ, ਕਦੇ ਕਿਸੇ ਵਿਅਕਤੀ ਨੂੰ ਜਾਂ ਕੋਈ ਆਦਮੀ ਜਾਂ ਕੋਈ ਬੀਬੀ ਜਿਹੜੀ ਹੈ ਨਾ, ਉਹਨੂੰ ਵੇਖੋ ਪਿਆਰਿਓ, ਉਹਦੇ ਭਰਵੱਟੇ ਜੇ ਝੜ ਗਏ, ਅੱਖਾਂ ਦੇ ਜਿਹੜੇ ਇਹ ਹੁੰਦੇ ਹਨ, ਪਲਕਾਂ ਹੋ ਗਈਆਂ ਉਹਦੇ ਵਿੱਚ ਕੇਸ, ਉਹ ਹਟ ਗਏ, ਸਿਰ ਕਰਕੇ ਪੂਰੀ ਕੋਈ ਬੀਬੀ ਜਾਂ ਕੋਈ ਬੰਦਾ ਗੰਜਾ ਹੋ ਗਿਆ, ਰੋਮ ਨਾਸ਼ ਹੋ ਗਿਆ, ਉਹਨੂੰ ਨਾ ਟੱਕੋ, ਉਂਝ ਹੀ ਸਿਰਫ ਚਿਹਰੇ ਦੀ ਮੈਂ ਗੱਲ ਕਰਿਆ, ਉਹਨੂੰ ਉਂਝ ਹੀ ਖੜੇ ਕਰ ਦਿਓ, ਵੇਖ ਕਰਕੇ ਪਿਆਰਿਓ ਆਪਾਂ ਡਰ ਜਾਣਗੇ, ਬੰਦੇ ਡਰ ਜਾਂਦੇ ਹਨ। ਇੰਨਾ ਵਿਭਤਸ ਰੂਪ ਜਿਹੜਾ, ਭਿਆਨਕ ਰੂਪ ਉਹਨਾਂ ਦਾ ਨਜ਼ਰ ਆਉਂਦਾ, ਲੇਕਿਨ ਉਹੀ ਪਿਆਰਿਓ ਉਹਨਾਂ ਨੂੰ ਇਹ ਭਰਵੱਟੇ ਆ ਗਏ, ਪਲਕਾਂ ਆ ਗਈਆਂ, ਸਿਰ ਦੇ ਕੇਸ ਆ ਗਏ, ਉਹਨਾਂ ਦੀ ਸੁੰਦਰਤਾ ਕਿੰਨੀ ਜ਼ਿਆਦਾ ਵੱਧ ਜਾਂਦੀ ਹੈ। ਕੇਸ ਪਿਆਰਿਓ ਇਹ ਸੁੰਦਰਤਾਈ ਦਾ ਪ੍ਰਤੀਕ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਕਿ ਲੋਕ ਵਿਚਾਰ ਤੋਂ ਹੀਣੇ ਹੋ ਕਰਕੇ ਉਹ ਕੇਸਾਂ ਦੀ ਬੇਦਬੀ ਕਰਾਉਂਦੇ ਹਨ।
1: ਧਰਮ ਚਾਤੁਰਤਾ ਹੱਥ ਹਿਤ ਚੀਨ,
0: ਤੇ ਇਹ ਬੜੇ ਚਾਤੁਰਤਾ ਚਤੁਰ ਹੋ ਕਰਕੇ ਧਰਮ ਤੋਂ ਇਹ ਬੰਦੇ ਸਖਣੇ ਹੋ ਜਾਂਦੇ। ਇਸ ਤਰ੍ਹਾਂ ਸਾਰੇ ਜਗਤ ਦੇ ਵਿੱਚ ਇਹ ਖੋਟੀ ਦੁਰਮਤ ਜਿਹੜੀ ਹੈ, ਕੇਸਾਂ ਦੀ ਬੇਦਬੀ ਕਰਨ ਦੀ ਫੈਲ ਗਈ। ਹੁਣ ਕੌਣ ਇਹਨੂੰ ਹਟਾ ਸਕਦਾ, ਕਿਉਂਕਿ ਕੋਈ ਪਿੱਤਰ ਪਿਆਰਿਓ ਜੋ ਕੋਈ ਮਰਿਆਦਾ, ਕੋਈ ਪਿੱਤਰ ਲੋਕਾਂ ਦੇ ਵਿੱਚ ਪੈ ਜਾਵੇ ਤੇ ਉਹਨੂੰ ਫਿਰ ਪਿਆਰਿਓ ਕੱਟਣਾ, ਰੋਕਣਾ ਬਹੁਤ ਮੁਸ਼ਕਿਲ ਹੋ ਜਾਂਦਾ। ਕੋਈ ਇਹ ਕੰਮ ਵੀ ਕਰੇ, ਲੋਕ ਉਹਦੇ ਦੁਆਲੇ ਹੋ ਜਾਂਦੇ ਹਨ। ਫਿਰ ਇਹਨਾਂ ਬੇਈਮਾਨ ਬੰਦਿਆਂ ਨੇ ਕੀ ਕੀਤਾ ਪਿਆਰਿਓ, ਹੁਣ ਕੋਈ ਬਾਣੀ ਰਚਨੀ ਹੁੰਦੀ ਨਾ, ਕੋਈ ਸ਼ਲੋਕ ਰਚਨੇ ਹੁੰਦੇ, ਫਿਰ ਇਹਨਾਂ ਨੇ ਪਿਆਰਿਓ ਮੁੰਡਣ ਦੇ ਜਿਹੜੇ ਕੋਈ ਸ਼ਲੋਕ ਰਚ ਦਿੱਤੇ, ਉਹ ਸ਼ਲੋਕ ਰਚ ਕਰਕੇ ਆਪਣੀ ਮਤ ਨੂੰ ਯਾਦ ਰੱਖੋ ਪਿਆਰਿਓ, ਹਰ ਕੋਈ ਵਿਅਕਤੀ ਜਿਹੜਾ ਹੈ ਉਹ ਆਪਣੀ ਮਤ ਦਾ ਪ੍ਰਚਾਰ ਕਰਦਾ, ਉਹ ਆਪਣੇ ਪਿਆਰਿਓ ਜੋ ਉਹਦਾ ਜੀਵਨ ਚਰਿਆ ਹੁੰਦੀ, ਜੋ ਆਪ ਉਹ ਕੰਮ ਕਰਦਾ ਉਹਦੇ ਪਿਆਰਿਓ ਪ੍ਰਚਾਰ ਕਰਦਾ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਕਹਾਣੀ ਜਿਹੜੀ ਹੈ ਮੈਨੂੰ ਯਾਦ ਆਈ ਹੈ, ਇੱਕ ਵਿਅਕਤੀ ਜਿਹੜਾ ਨਾ ਭਰ ਜਵਾਨੀ ਬਚਪਨ ਤੋਂ ਹੀ ਪਿਆਰਿਓ ਬੜਾ ਅਮਲੀ ਹੋ ਗਿਆ, ਬਚਪਨ ਤੋਂ ਹੀ ਉਹਨੂੰ ਸ਼ਰਾਬ ਦਾ ਨਸ਼ਾ ਲੱਗ ਗਿਆ, ਲੇਕਿਨ ਵਿਦਵਾਨ ਬਹੁਤ ਵੱਡਾ ਸੀ, ਬਹੁਤ ਵੱਡਾ ਵਿਦਵਾਨ ਸੀ, ਕਵਿਤਾ ਆਦਿਕ ਕਰਦਾ, ਬਹੁਤ ਵੱਡਾ ਲਿਖਾਰੀ ਸੀ, ਲੇਕਿਨ ਸ਼ਰਾਬ ਦਾ ਬਹੁਤ ਜ਼ਿਆਦਾ ਆਦੀ ਸੀ ਅਤੇ ਇਹਨੂੰ ਸ਼ਰਾਬ ਦੀ ਲੱਤ ਲੱਗ ਗਈ। ਜਦੋਂ ਸ਼ਰਾਬ ਦੀ ਲੱਤ ਲੱਗ ਗਈ ਤਾਂ ਇਹਨੇ ਕੀ ਕੀਤਾ ਪਿਆਰਿਓ, ਇਸ ਤਰ੍ਹਾਂ ਦੀ ਰਚਨਾ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਵਿੱਚ ਉਹਨੇ ਸ਼ਰਾਬ ਦੀ ਬੜੀ ਉਸਤਤੀ ਕੀਤੀ। ਕਿਹਾ ਕਿ ਜੀ ਇਹ ਤਾਂ ਰਤਨਾਂ ਦੇ ਵਿੱਚੋਂ ਰਤਨ ਹੈ, ਇਹ ਤਾਂ ਪੰਜ ਰਤਨੀਆਂ ਜੀ, ਬਹੁਤ ਵਧੀਆ ਹੈ, ਇਹਦੇ ਨਾਲ ਆਹ ਫਾਇਦਾ ਹੁੰਦਾ, ਉਹ ਫਾਇਦਾ ਹੁੰਦਾ, ਇੰਜ ਹੁੰਦਾ, ਉਂਝ ਹੁੰਦਾ, ਬੜਾ ਪਿਆਰਿਓ ਸ਼ਲੋਕ ਰਚ ਰਚ ਕੇ ਅਤੇ ਕਵਿਤਾਵਾਂ ਬਣਾ ਬਣਾ ਕਰਕੇ ਸ਼ਰਾਬ ਦੀ ਬੜੀ ਉਹਨੇ ਮਹਿਮਾ ਕਰਨੀ ਕੀਤੀ। ਖੈਰ ਪਿਆਰਿਓ ਫਿਰ ਕੀ ਹੋਇਆ, ਇੱਕ ਉਮਰ ਤੋਂ ਬਾਅਦ ਉਹਦਾ ਸਰੀਰ ਗਲਣਾ ਸ਼ੁਰੂ ਹੋ ਗਿਆ, ਪੇਟ ਦੇ ਵਿੱਚ ਪਾਣੀ ਭਰਨਾ ਅਤੇ ਨਸ਼ਾ ਜਿਹੜਾ ਹੈ ਸਰੀਰ ਦੇ ਵਿੱਚ ਲੱਗ ਗਿਆ, ਬਿਮਾਰ ਪੈਣਾ ਸ਼ੁਰੂ ਹੋ ਗਿਆ। ਵੈਦਾਂ ਨੇ ਹਕੀਮਾਂ ਨੇ ਕਹਿ ਦਿੱਤਾ ਕਿ ਭਾਈ ਫਿਰ ਤੂੰ ਹੁਣ ਸ਼ਰਾਬ ਦਾ ਸੇਵਨ ਕਰੇਗਾ, ਹੁਣ ਨਸ਼ਾ ਕਰੇਗਾ ਅਤੇ ਤੇਰੀ ਜਾਨ ਚੱਲ ਜਾਵੇਗੀ, ਤੂੰ ਮਰ ਜਾਵੇਗਾ। ਉਹਨੇ ਵਿਚਾਰ ਕੀਤੀ ਹੈ ਕਿ ਭਾਈ ਭਰ ਜਵਾਨੀ ਹੈ, ਹਾਲੇ ਮੈਂ ਬੁੱਢਾ ਵੀ ਨਹੀਂ ਹੋਇਆ, ਜਵਾਨੀ ਦੇ ਵਿੱਚ ਹੀ ਜੇ ਮਰ ਗਿਆ ਬਹੁਤ ਔਖਾ ਹੋ ਜਾਵੇਗਾ। ਖੈਰ ਪਿਆਰਿਓ ਢੀਠ ਬੰਦਾ ਸੀ ਅਤੇ ਉਹਨੇ ਕੀ ਕੀਤਾ, ਸੰਕਲਪ ਲੈ ਲਿਆ, ਪ੍ਰਣ ਕਰ ਲਿਆ, ਪ੍ਰਣ ਕਰਕੇ ਉਹਨੇ ਨਸ਼ੇ ਦਾ ਤਿਆਗ ਕਰ ਦਿੱਤਾ। ਜਦੋਂ ਉਹਨੇ ਪਿਆਰਿਓ ਨਸ਼ੇ ਦਾ ਤਿਆਗ ਕਰ ਦਿੱਤਾ, ਉਹ ਤੋਂ ਬਾਅਦ ਕਿਉਂਕਿ ਕਵੀ ਸੀ, ਵਿਦਵਾਨ ਸੀ, ਰਚਨਾ ਰਚਦਾ ਸੀ, ਫਿਰ ਬਾਅਦ ਦੇ ਵਿੱਚ ਜਦੋਂ ਸ਼ਰਾਬ ਦਾ ਤਿਆਗ ਕਰ ਦਿੱਤਾ, ਉਹ ਤੋਂ ਬਾਅਦ ਉਹਨੇ ਕਈ ਕਵਿਤਾਵਾਂ ਬੜੀ ਰਚਨਾ ਰਚੀ, ਉਹਦੇ ਵਿੱਚ ਉਹਨੇ ਸ਼ਰਾਬ ਦਾ ਬਹੁਤ ਜ਼ਿਆਦਾ ਖੰਡਨ ਕੀਤਾ। ਨਹੀਂ ਜੀ ਇਹ ਤਾਂ ਜ਼ਹਿਰ ਹੈ, ਇਹ ਤਾਂ ਪਰਿਵਾਰਾਂ ਨੂੰ ਬਰਬਾਦ ਕਰ ਦਿੰਦੀ ਹੈ, ਇਹ ਤਾਂ ਇਹ ਹੈ, ਇਹ ਤਾਂ ਉਹ ਹੈ ਕਰਕੇ ਬਹੁਤ ਉਹਨੇ ਫਿਰ ਨਸ਼ੇ ਦੀ, ਸ਼ਰਾਬ ਦੀ ਨਿੰਦਿਆ ਕਰਨੀ ਕੀਤੀ। ਕਈ ਜਿਹੜੇ ਸਿਆਣੇ ਜਿਨ੍ਹਾਂ ਨੇ ਪਿਆਰਿਓ ਉਹ ਵੀ ਪੜਿਆ ਸੀ, ਜਦੋਂ ਉਹਨੇ ਸ਼ਰਾਬ ਦੀ ਉਸਤਤੀ ਕੀਤੀ ਬੜੇ ਦੰਗ ਹੋ ਗਏ। ਉਹ ਕਹਿਣ ਲੱਗੇ ਕਿ ਭਾਈ ਅੱਜ ਤੋਂ ਕੁਛ ਸਾਲ ਪਹਿਲਾਂ ਤੂੰ ਤਾਂ ਬੜੀ ਮਹਿਮਾ ਕਰਦਾ ਸੀ, ਵਡਿਆਈ ਕਰਦਾ ਕਿ ਨਸ਼ਾ ਬਹੁਤ ਵਧੀਆ ਕਰਨਾ ਚਾਹੀਦਾ, ਅੱਜ ਕਹਿੰਦਾ ਜੀ ਇਹ ਨਹੀਂ ਕਰਨਾ ਚਾਹੀਦਾ, ਇਹਦਾ ਕੀ ਕਾਰਨ ਹੈ? ਕਹਿੰਦਾ ਦੇਖੋ ਉਦੋਂ ਮੈਂ ਕਰਦਾ ਸੀ ਤਾਂ ਇਹ ਲਿਖਿਆ, ਹੁਣ ਮੈਂ ਨਹੀਂ ਕਰਦਾ ਤਾਂ ਮੈਂ ਇਹ ਲਿਖਿਆ, ਹੁਣ ਤੁਹਾਡੀ ਮਰਜ਼ੀ, ਜੇ ਕਰਨਾ ਤਾਂ ਉਹ ਪੜ੍ਹ ਲਿਓ, ਜੇ ਨਹੀਂ ਕਰਨਾ ਤਾਂ ਆਹ ਪੜ੍ਹ ਲਿਓ। ਬੰਦੇ ਦੇਖੋ ਇਸ ਤਰ੍ਹਾਂ ਦੇ ਹੁੰਦੇ, ਜੋ ਆਪ ਕਰਦੇ ਨਾ ਉਹ ਸਾਰਿਆਂ ਦੇ ਉੱਤੇ ਲਾਗੂ ਕਰਨਾ ਚਾਹੁੰਦੇ ਹਨ। ਇਸ ਤਰ੍ਹਾਂ ਹੀ ਫਿਰ ਕਈ ਬੰਦੇ ਜਿਹੜੇ ਉਹ ਕੇਸਾਂ ਦੀ ਬੇਅਦਬੀ ਕਰਾਉਣੀ ਜਿਨ੍ਹਾਂ ਨੇ ਸ਼ੁਰੂ ਕਰ ਦਿੱਤੀ, ਅੱਜ ਵੀ ਪਿਆਰਿਓ ਮੈਂ ਬੇਨਤੀ ਕਰਾਂ, ਕਈ ਇਹੋ ਜਿਹੇ ਪਤਿਤ ਹੋ ਜਾਂਦੇ ਨਾ, ਉਹ ਫਿਰ ਕੀ ਕਰਦੇ ਹਨ, ਉਹ ਦੂਜਿਆਂ ਨੂੰ ਵੀ ਪ੍ਰੇਰਣਾ ਦਿੰਦੇ, ਉਹ ਫਿਰ ਕਹਿੰਦੇ ਕਿ ਜੀ ਆਹ ਕਿਉਂ ਭਾਈ ਤੂੰ ਕੇਸ ਰੱਖਿਆ ਜੀ, ਇਹਨੂੰ ਕੱਟ ਕਰਦੇ, ਇਹਦੇ ਨਾਲ ਥੋੜ੍ਹੀ ਹੈ ਕੋਈ, ਉਹਨਾਂ ਨੂੰ ਗੱਲ ਕਰੀਏ ਤੇ ਕਹਿੰਦੇ ਬਾਬਾ ਜੀ ਅਸੀਂ ਅੰਦਰੋਂ ਸਿੱਖੀ ਧਾਰਨ ਕੀਤੀ ਹੈ, ਅਸੀਂ ਬਾਹਰੀ ਸਿੱਖੀ ਨਹੀਂ ਹੈ, ਅੰਦਰੋਂ ਸਿੱਖ ਹਾਂ। ਭਾਈ ਅੰਦਰ ਦਾ ਤਾਂ ਕੀ ਪਤਾ, ਅੰਦਰ ਦਾ ਕਿਹਨੂੰ ਪਤਾ ਪਿਆਰਿਓ, ਗੱਲ ਤਾਂ ਬਾਹਰ ਦੀ ਹੁੰਦੀ ਹੈ, ਬਾਹਰ ਜੇ ਤੇਰੇ ਕੋਲ ਨਹੀਂ ਹੈ ਤੇ ਸੱਚ ਜਾਣ ਅੰਦਰ ਕੀ ਹੋਵੇਗਾ, ਕੁਛ ਨਹੀਂ ਹੋਣਾ। ਇਹ ਸਿਰਫ ਪਿਆਰਿਓ ਇਹ ਝੂਠੀਆਂ ਇਹ ਬਾਤਾਂ ਕਰਦੇ ਹਨ, ਦਿਲਾਸੇ ਦਿੰਦੇ ਹਨ, ਉਹਨਾਂ ਨੂੰ ਬੋਲੋ ਕਿ ਨਹੀਂ ਜੀ ਆਹ ਕੇਸਾ ਧਾਰੀ ਬਣ ਜਾ, ਕਕਾਰਾਂ ਦੀ ਰਹਿਤ ਰੱਖ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ। ਉਹ ਝੱਟ ਦੀ ਨਹੀਂ ਕਹਿ ਦਿੰਦੇ ਜੀ ਸਾਨੂੰ ਬਾਹਰ ਦੀ ਅੰਮ੍ਰਿਤ ਦੀ ਲੋੜ ਨਹੀਂ ਹੈ ਜੀ, ਅਸੀਂ ਨਾਮ ਬਾਣੀ ਦਾ ਅੰਮ੍ਰਿਤ ਛਕ ਲਿਆ, ਅੰਦਰਲਾ ਅੰਮ੍ਰਿਤ ਛਕ ਲਿਆ। ਭਾਈ ਤੂੰ ਬਾਹਰ ਦਾ ਨਹੀਂ ਛਕ ਰਿਹਾ ਤੇ ਅੰਦਰਲਾ ਕਿੱਥੋਂ ਤੈਨੂੰ ਪ੍ਰਾਪਤ ਹੋ ਜਾਵੇਗਾ, ਬਾਹਰ ਤੂੰ ਸਿੱਖੀ ਦੀ ਮਰਿਆਦਾ ਵਿੱਚ ਨਹੀਂ ਆ ਰਿਹਾ, ਅੰਦਰ ਕਿਉਂ ਤੂੰ ਇਹ ਕਰਦਾ। ਹੁਣ ਕਈ ਪਿਆਰਿਓ ਇਹ ਵੀ ਕਹਿੰਦੇ, ਆਪਣੇ ਸੁਣਿਆ ਹੋਵੇਗਾ ਜਦੋਂ ਕਹਿੰਦੇ ਕਿ ਜੀ ਇਹ ਕੇਸ ਰੱਖਣ ਦੇ ਨਾਲ ਕਈਆਂ ਨੂੰ ਕਹੀਦਾ ਨਾ, ਉਹ ਕਈ ਜਵਾਬ ਵੀ ਦੇ ਦਿੰਦੇ, ਕਹਿੰਦੇ ਜੀ ਇਹਨੂੰ ਕਿਹੜੇ ਅੰਗੂਰ ਲੱਗਣੇ ਹਨ। ਮੈਂ ਕਿਹਾ ਭਾਈ ਹੁਣ ਕੱਟ ਲਏ ਤੇ ਇਹਨੂੰ ਕਿਹੜੇ ਅੰਬ ਥੋੜ੍ਹੀ ਲੱਗ ਗਏ, ਇਹ ਤਾਂ ਮਹਾਰਾਜ ਜੀ ਦਾ ਵਚਨ ਹੈ ਪਿਆਰਿਓ। ਹੁਣ ਕਈ ਲੋਕ ਉਹ ਕਹਿਣਗੇ ਇਹਦਾ ਫਾਇਦਾ ਵੀ ਦੱਸਣਗੇ, ਇਹਦਾ ਨੁਕਸਾਨ ਵੀ ਦੱਸਣਗੇ, ਸਾਨੂੰ ਇਹਦੇ ਨਾਲ ਪਿਆਰਿਓ ਹੋ ਸਕਦਾ ਕੋਈ ਸਿੱਧ ਕਰੇ ਕੇਸ ਰੱਖਣ ਦੇ ਬੜੇ ਫਾਇਦੇ ਹਨ, ਕੋਈ ਸਿੱਧ ਕਰ ਦੇਵੇ ਕਿ ਇਹਦਾ ਨੁਕਸਾਨ ਵੀ ਬਹੁਤ ਜ਼ਿਆਦਾ। ਸਾਨੂੰ ਪਿਆਰਿਓ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹਦਾ ਫਾਇਦਾ ਹੁੰਦਾ ਨੁਕਸਾਨ ਹੁੰਦਾ। ਬਸ ਅਸੀਂ ਤਾਂ ਇਹੀ ਬਚਨ ਕਰਨਾ ਕਿ ਅਸੀਂ ਗੁਰੂ ਕੇ ਸਿੱਖ ਹਾਂ। ਸਤਿਗੁਰੂ ਮਹਾਰਾਜ ਜੀ ਨੇ ਜਿਹੜਾ ਬਚਨ ਕਰ ਦਿੱਤਾ ਕਿ ਭਾਈ ਕੇਸਾ ਧਾਰੀ ਬਣ ਜਾਓ, ਅਸੀਂ ਉਹ ਬਚਨਾਂ ਦੇ ਉੱਤੇ ਪੈਰਾ ਦੇਣਾ, ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹਦਾ ਇਹ ਫਾਇਦਾ ਇਹਦਾ ਇਹ ਨੁਕਸਾਨ। ਕਈ ਇਹ ਵੀ ਦੱਸਦੇ ਇਹਦਾ ਫਾਇਦਾ ਦੱਸਦੇ ਹਨ ਤੇ ਕਈ ਕੱਟਣ ਵਾਲੇ ਉਹਦਾ ਨੁਕਸਾਨ ਦੱਸਦੇ, ਕੇਸ ਰੱਖਣ ਦਾ ਕੀ ਨੁਕਸਾਨ ਹੈ। ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮਹਾਰਾਜ ਜੀ ਨੇ ਕਹਿ ਦਿੱਤਾ ਜੋ ਬਚਨ ਕਰ ਦਿੱਤਾ ਭਾਈ ਆਪਾਂ ਉਹਦੇ ਉੱਤੇ ਪੈਰਾ ਦੇਣਾ।
1: ਵਿੱਚ ਕੁਰਾਨ ਦਿਖਾਵਤ ਸਾਖੇ, ਵਿੱਚ ਪੁਰਾਨ ਦਿਖਾਵਤ ਸਾਖੇ।
0: ਹੁਣ ਉਹ ਬੰਦੇ ਕੀ ਕਰਦੇ ਪਿਆਰੇ, ਇਸ ਤਰ੍ਹਾਂ ਲਿਖਤਾਂ ਬਣਾ ਕਰਕੇ ਫਿਰ ਉਹ ਕਹਿੰਦੇ ਕਿ ਉਹ ਜੀ ਫਲਾਣੇ ਗ੍ਰੰਥ ਦੇ ਵਿੱਚ ਆਇਆ ਕੇਸਾਂ ਨੂੰ ਕੱਟਣਾ, ਕੇਸਾਂ ਦਾ ਮੁੰਡਨ ਕਰਨਾ। ਉਹਨਾਂ ਨੂੰ ਪੁੱਛੋ ਭਾਈ ਇਹ ਗ੍ਰੰਥ ਦਾ ਲਿਖਾਰੀ ਕੌਣ ਹੈ, ਕਦੋਂ ਲਿਖਿਆ ਗਿਆ, ਕੋਈ ਪਤਾ ਨਹੀਂ ਹੁੰਦਾ। ਸੋ ਇਸ ਤਰ੍ਹਾਂ ਪਿਆਰਿਓ ਕੁਛ ਵੀ ਊਲ ਫਜੂਲ ਚਾਰ ਪੰਜ ਪੰਕਤੀਆਂ ਲਿਖ ਕਰਕੇ ਉਹੀ ਪ੍ਰਚਲਿਤ ਕਰ ਦਿੰਦੇ ਹਨ, ਉਹੀ ਸਾਖੀਆਂ ਬਣਾ ਕਰਕੇ ਲੋਕਾਂ ਵਿੱਚ ਫੈਲਾ ਦਿੰਦੇ। ਇਹ ਲੋਕ ਪੂਰਬਲੀ ਮਰਿਆਦਾ ਦਾ ਵਿਚਾਰ ਨਹੀਂ ਕਰਦੇ ਹਨ, ਕਿਉਂਕਿ ਕੇਸ ਜਿਹੜੇ ਵੱਡੇ ਵੱਡੇ ਦਿਵਜ ਆਦਿਕ ਮਹਾਂਪੁਰਖਾਂ ਨੇ ਵੀ ਕੇਸਾ ਧਾਰੀ ਹੋਏ, ਅਵਤਾਰੀ ਵੀ ਕੇਸਾ ਧਾਰੀ ਹੋਏ, ਉਹ ਨਹੀਂ ਦੱਸਦੇ, ਕਿਉਂਕਿ ਉਹ ਆਪਣਾ ਜਿਹੜਾ ਆਪਣੀ ਗੱਲ ਨੂੰ ਸਿੱਧ ਕਰਨ ਦੇ ਲਈ ਇਹੋ ਜਿਹੇ ਪੰਕਤੀਆਂ ਜਾਂ ਇਸ ਤਰ੍ਹਾਂ ਦੀਆਂ ਸਾਖੀਆਂ ਜਿਹਦੇ ਵਿੱਚ ਮੁੰਡਣ ਦੀ ਗੱਲ ਆਉਂਦੀ, ਕੇਸਾਂ ਦੀ ਬੇਦਬੀ ਦੀ ਆਉਂਦੀ, ਉਹ ਗੱਲ ਦਾ ਬਹੁਤ ਜ਼ਿਆਦਾ ਪ੍ਰਚਾਰ ਕਰਦੇ ਹਨ।
1: ਹੁਣ
0: ਸਤਿਗੁਰੂ ਮਹਾਰਾਜ ਜੀ ਤੋਂ ਇਹ ਬਚਨ ਸੁਣ ਕਰਕੇ
1: ਖੱਤਰੀ ਸੱਚ ਲੱਖ ਪਾਏ
0: ਤੇ ਨੌਨਿਤ ਖੱਤਰੀ ਨੇ ਵੇਖ ਲਿਆ ਕਿ ਜੀ ਸਤਿਗੁਰੂ ਮਹਾਰਾਜ ਜੀ ਤਾਂ ਬਿਲਕੁਲ ਸੱਚਾ ਬਚਨ ਕਰ ਰਹੇ ਹਨ।
1: ਧੰਨ ਗੁਰ ਕਹੇ ਕਰ
0: ਉਹਨੇ ਹੱਥ ਜੋੜ ਕਰ

0: ਆਪਣੇ ਘਰ ਗਮਨਿਓ ਤੇ ਸਮਾ।
1: ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਪਤਾ ਚੱਲ ਗਿਆ, ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਮੇਰਾ ਸਿੱਖ ਬਣਨਾ ਨਾ ਤੇ ਤੈਨੂੰ ਕੇਸਾ ਧਾਰੀ ਹੋਣਾ ਪਵੇਗਾ। ਮੰਨ ਲਿਆ, ਕਹਿਣ ਲੱਗਾ ਮਹਾਰਾਜ ਅੱਜ ਤੋਂ ਬਾਅਦ ਮੈਂ ਕੈਂਚੀ ਨਹੀਂ ਲਾਵਾਂਗਾ, ਕੇਸਾਂ ਦੀ ਬੇਦ ਵੀ ਨਹੀਂ ਕਰਾਂਗਾ। ਪਿਆਰਿਓ, ਹੋ ਸਕਦਾ ਕਈ ਗੁਰਮੁਖ ਪਿਆਰੇ ਕਥਾ ਨੂੰ ਸਰਵਣ ਕਰ ਰਹੇ ਘਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਰਵਣ ਕਰ ਰਹੇ, ਜਿਸ ਤਰ੍ਹਾਂ ਨੌਨਿਤ ਖੱਤਰੀ ਨੇ ਪ੍ਰਣ ਕਰ ਲਿਆ ਅੱਜ ਤੋਂ ਬਾਅਦ ਮਹਾਰਾਜ ਕੇਸਾਂ ਦੀ ਬੇਦ ਵੀ ਨਹੀਂ ਕਰਾਂਗਾ। ਪਿਆਰਿਓ, ਮਹਾਰਾਜ ਜੀ ਨੂੰ ਜਿੱਥੇ ਆਪ ਜੀ ਬੈਠੇ ਹਾਜ਼ਰ ਨਾਜ਼ਰ ਜਾਣ ਕਰਕੇ ਕਹਿ ਦਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਜ ਤੋਂ ਬਾਅਦ ਮੈਂ ਕੇਸਾਂ ਦੀ ਬੇਦ ਵੀ ਨਹੀਂ ਕਰਾਂਗਾ। ਸੱਚ ਜਾਣੋ ਸਤਿਗੁਰੂ ਮਹਾਰਾਜ ਬਹੁਤ ਆਨੰਦ ਖੁਸ਼ੇ ਬਖਸ਼ਣਗੇ।
0: ਰੱਬ ਜੀ ਬਸੇ ਆਗਰੇ ਮਾਹੀ,
1: ਸਤਿਗੁਰੂ ਮਹਾਰਾਜ ਆਗਰੇ ਦੇ ਵਿੱਚ ਵਸ ਰਹੇ ਹਨ।
0: ਦਰਸ਼ਨ ਹਿਤ ਆਵਹਿ ਇੱਕ ਜਾਹੀ,
1: ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਇੱਕ ਆ ਰਿਹਾ ਤੇ ਇੱਕ ਦਰਸ਼ਨ ਕਰਕੇ ਜਾ ਰਿਹਾ।
0: ਸੁੰਦਰ ਮੰਦਿਰ ਉਪ ਬਨ ਬਿਖਾਇਆ,
1: ਸੁੰਦਰ ਮੰਦਿਰ ਦੇ ਵਿੱਚ
0: ਧਰੋਵਰ ਹਰਿਆਲ,
1: ਜਿੱਥੇ ਪਾਤਸ਼ਾਹ ਜੀ ਨੇ ਡੇਰਾ ਕਰਨਾ ਕੀਤਾ ਨਾ ਪਿਆਰਿਓ, ਬਹੁਤ ਜ਼ਿਆਦਾ ਉੱਥੇ ਹਰਿਆਵਲਤਾ ਹੈ, ਬਾਗ ਬਗੀਚੇ ਜਿਹੜੇ ਹਨ, ਚੁਮਾਸਾ ਆ ਗਿਆ, ਵਰਖਾ ਦੀ ਰੁੱਤ ਆ ਗਈ,
0: ਨਾਨਾ ਰੰਗ ਬਿਹੰਗਾ,
1: ਹਰ ਤਰ੍ਹਾਂ ਦੇ ਜਿਹੜੇ ਨਾ ਪਿਆਰਿਓ ਬਿਹੰਗ ਪੰਛੀ ਜਿਹੜੇ ਹਨ, ਜਦੋਂ ਤਲਾਬ ਸੋਵੇਂ ਭਰ ਗਏ ਬਹੁਤ ਪ੍ਰਸੰਨ ਹਨ।
0: ਸਿਮਤ ਬਾਗ ਫਲ ਫੂਲਨ,
1: ਜਿਹੜੇ ਬਾਗ ਜਿਹੜੇ ਫਲਾਂ ਫੁੱਲਾਂ ਦੇ ਨਾਲ ਸ਼ੋਭਾਇਮਾਨ ਹੋ ਰਹੇ,
0: ਅਵਸਰਿਤ ਪਸਰੀ ਹਨ,
1: ਵਰਖਾ ਦੀ ਰੁੱਤ ਪਿਆਰਿਓ ਹਰ ਪਾਸੇ ਪਸਰ ਰਹੀ ਹੈ, ਹਰ ਪਾਸੇ ਮੋਰ ਸ਼ੋਰ ਕਰ ਰਹੇ ਹਨ, ਰੌੜਾ ਪਾ ਰਹੇ ਹਨ,
0: ਪ੍ਰਫੁੱਲਤ ਭਈ ਜਲ
1: ਪ੍ਰਕਾਸ਼, ਧਰਤੀ ਪਿਆਰਿਓ ਪ੍ਰਫੁੱਲਤ ਹੋ ਗਈ ਹੈ। ਹੁਣ ਕਦੇ ਦੇਖਣਾ ਨਾ ਪਿਆਰਿਓ ਤੇ ਆਪ ਜੀ ਦੇਖੋ ਕਿ ਜਿਹੜੇ ਜੰਗਲ ਹੁੰਦੇ ਨਾ ਪਿਆਰਿਓ, ਖਾਸ ਕਰਕੇ ਜੰਗਲ ਆਦਿਕ ਹੁੰਦੇ, ਪੈੜੀਆਂ ਦੇ ਵਿੱਚ ਜਾਓ, ਜਦੋਂ ਗਰਮੀਆਂ ਦੀ ਰੁੱਤ ਹੁੰਦੀ ਨਾ ਪਿਆਰਿਓ, ਸਾਰੇ ਖੇਤ ਸਾਰਾ ਜੰਗਲ ਜਿਹੜਾ ਉਜਾੜ ਨਜ਼ਰ ਆਵੇਗਾ, ਬੀਆਬਾਨ ਨਜ਼ਰ ਆਵੇਗਾ। ਲੇਕਿਨ ਇੱਕ ਦੋ ਵਧੀਆ ਮੀਂਹ ਪੈ ਗਏ, ਉਹ ਤੋਂ ਬਾਅਦ ਤੁਸੀਂ ਜਾਓ, ਹਰ ਪਾਸੇ ਪਿਆਰਿਓ ਹਰਿਆਵਲਤਾ ਆ ਜਾਂਦੀ ਹੈ, ਇੰਜ ਲੱਗਦਾ ਕਿ ਧਰਤੀ ਨੇ ਹਰੇ ਰੰਗ ਦਾ ਚਾਦਰਾ ਜਿਹੜਾ ਆਪਣੇ ਉੱਤੇ ਓੜ ਲੈਣਾ ਕੀਤਾ। ਫਿਰ ਉਹ ਤੋਂ ਬਾਅਦ ਤੁਸੀਂ ਕਦੇ ਸੈਰ ਸਪਾਟਾ ਕਰੋ, ਜਦੋਂ ਉਹ ਹਰਿਆਵਲਤਾ ਦਾ ਨਜ਼ਾਰਾ ਦੇਖੋਗੇ ਨਾ, ਮਨ ਗਦਗਦ ਹੋ ਜਾਂਦਾ, ਉਜਾੜ ਜਦੋਂ ਪਿਆਰਿਓ ਬੀਆਬਾਨ ਉਜਾੜ ਜਿਹੜਾ ਸੂਕੇ ਦੇ ਵਿੱਚ ਜਾਓ, ਜਦੋਂ ਇਲਾਕੇ ਨੂੰ ਵੇਖਦੇ ਨਾ ਪਿਆਰਿਓ, ਤੇ ਕਿਉਂਕਿ ਉਹੋ ਜਿਹੇ ਨਜ਼ਾਰੇ ਵੇਖਦੇ ਆ, ਉਹਦੀ ਭਾਵਨਾ ਮਨ ਵਿੱਚ ਆ ਜਾਂਦੀ ਹੈ, ਮਨ ਦੇ ਵਿੱਚ ਪਿਆਰਿਓ ਸੋਕਾ ਪੈ ਜਾਂਦਾ, ਹਰਿਆਵਲਤਾ ਨੂੰ ਦੇਖ ਕਰਕੇ ਮਨ ਹਰਾ ਭਰਾ ਖਿੜ ਜਾਂਦਾ।
0: ਬਹਿਰ ਸਰੋਵਰ ਭਰ ਕੇ,
1: ਤੇ ਫਿਰ ਜਿਹੜੇ ਸਰੋਵਰ ਜਿਹੜੇ ਨਾ ਪਿਆਰਿਓ ਪਾਣੀ ਦੇ ਨਾਲ ਲਬਾ ਲਬ ਭਰ ਕੇ ਉਛਾਲਾ ਮਾਰ ਕਰਕੇ ਪਾਣੀ ਸਰੋਵਰਾਂ ਤੋਂ ਬਾਹਰ ਪੈ ਰਿਹਾ,
0: ਬੇਗ ਗਾਮਨੀ ਸਲਤਾ ਹੋਈ,
1: ਤੇ ਬੇਗ ਗਾਮਨੀ ਸਲਤਾਵਾਂ ਜਿਹੜੀਆਂ ਨਦੀਆਂ ਜਿਹੜੀਆਂ ਸੁੱਕ ਗਈਆਂ, ਸੋਮੇ ਬਣ ਗਏ, ਛੋਟੇ ਛੋਟੇ ਜਿਹੜੇ ਟੋਏ ਟਿੱਬੇ ਬਣ ਗਏ, ਪਾਣੀ ਦਾ ਵਹਿਣ ਰੁਕ ਗਿਆ, ਹੁਣ ਨਦੀਆਂ ਦੇ ਵਿੱਚ ਪਾਣੀ ਦਾ ਇਹੋ ਜਿਹਾ ਪ੍ਰਵਾਹ ਜਿਹੜਾ ਚੱਲਣਾ ਸ਼ੁਰੂ ਹੋ ਗਿਆ,
0: ਤਪਤ ਹਤੀ ਸੀਤਲ ਸਭ ਕੋ,
1: ਹਰ ਪਾਸੇ ਪਿਆਰਿਓ ਤਪਤ ਜੋ ਹੈ ਇਹ ਨਾਸ਼ ਹੋ ਗਈ ਹੈ, ਹਰ ਪਾਸੇ ਸੀਤਲਤਾ ਹੀ ਸੀਤਲਤਾ ਆ ਗਈ।
0: ਬਾਗ ਮਹਿਗੁਰੂ ਚੁਮਾਸਾ,
1: ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਉੱਥੇ ਬਾਗ ਦੇ ਵਿੱਚ ਚੁਮਾਸਾ, ਇਹ ਚਾਰ ਮਹੀਨੇ ਜਿਹੜੇ ਵਰਖਾ ਦੇ ਪਿਆਰਿਓ ਉਹਨਾਂ ਜ਼ਮਾਨਿਆਂ ਦੇ ਵਿੱਚ ਇਹਨੂੰ ਚੁਮਾਸਾ ਬੋਲਦੇ ਹਨ, ਵਰਖਾ ਦੀ ਰੁੱਤ ਦੇ ਵਿੱਚ ਸਾਰੇ ਲੋਕ ਯਾਤਰੀ ਜਿਹੜੇ ਨਾ ਉਹ ਥਾਂ ਤੇ ਖੜ ਜਾਂਦੇ, ਰੁਕ ਜਾਂਦੇ, ਕਿਉਂਕਿ ਵਰਖਾ ਦੀ ਰੁੱਤ ਦੇ ਵਿੱਚ ਸਫ਼ਰ ਦੇ ਉੱਤੇ ਨਹੀਂ ਜਾਇਆ ਜਾ ਸਕਦਾ। ਅੱਜ ਦਾ ਜ਼ਮਾਨਾ ਬਹੁਤ ਵਧੀਆ ਪਿਆਰਿਓ, ਵੱਡੀਆਂ ਮੋਟਰ ਕਾਰਾਂ ਆ ਗਈਆਂ, ਗੱਡੀਆਂ ਆ ਗਈਆਂ, ਪੱਕੀਆਂ ਸੜਕਾਂ ਹੋ ਗਈਆਂ, ਲੇਕਿਨ ਉਸ ਜ਼ਮਾਨੇ ਦੇ ਵਿੱਚ ਰਾਸਤੇ ਸਾਰੇ ਕੱਚੇ ਹੋਇਆ ਕਰਦੇ, ਕੋਈ ਪੁੱਲ ਆਦਿਕ ਨਹੀਂ ਹੁੰਦੇ ਸੀ ਸਾਧ ਸੰਗਤ ਜੀ, ਜੇ ਕੋਈ ਬੰਦਾ ਨਿਕਲ ਵੀ ਜਾਵੇ ਉਹਨੂੰ ਰਾਸਤੇ ਵਿੱਚ ਖੜਨਾ ਪੈਂਦਾ, ਕਿੱਥੇ ਜਾਓਗੇ, ਚਿੱਕੜ ਹੀ ਚਿੱਕੜ ਹੋ ਜਾਂਦਾ, ਤੁਸੀਂ ਚੱਲ ਨਹੀਂ ਸਕਦੇ, ਫਿਰ ਥੋੜ੍ਹਾ ਵੀ ਕੋਈ ਛੋਟੀ ਨਦੀ ਵੀ ਹਰ ਕੋਈ ਵਰਖਾ ਰੁੱਤ ਦੇ ਵਿੱਚ ਉਫਾਨ ਦੇ ਉੱਤੇ ਆ ਜਾਂਦੀ, ਜਲ ਭਰਾਵ ਹੋ ਜਾਂਦਾ, ਤੇ ਉਹਦੇ ਵਿੱਚ ਕਿਸ਼ਤੀਆਂ ਵੀ ਨਹੀਂ ਚੱਲਦੀਆਂ, ਡੋਂਗੇ ਵੀ ਨਹੀਂ ਚੱਲਦੇ, ਪੁੱਲ ਨਹੀਂ ਹੋਇਆ ਕਰਦੇ, ਇਸ ਕਰਕੇ ਚੁਮਾਸਾ ਹਰ ਕੋਈ ਵਿਅਕਤੀ ਜਿਹੜਾ ਉਹ ਖੜ ਜਾਂਦਾ। ਅੱਜ ਵੀ ਪਿਆਰਿਓ ਇੱਕ ਮਰਿਆਦਾ ਜਿਹੜੀ ਹੈ ਨਿਹੰਗ ਸਿੰਘਾਂ ਦੇ ਵਿੱਚ, ਚਲੋ ਹੁਣ ਤਾਂ ਪਤਾ ਨਹੀਂ, ਲੇਕਿਨ ਥੋੜ੍ਹਾ ਉਹ ਵੇਖਿਆ ਸਿੰਘਾਂ ਨੇ ਕਿਹਾ ਕਿ ਜਿਹੜੇ ਚੱਕਰਵਰਤੀ ਨਿਹੰਗ ਸਿੰਘ ਹੁੰਦੇ ਨਾ ਦਲਾਂ ਨੂੰ ਲੈ ਕਰਕੇ ਚੱਕਰਵਰਤੀ ਵਿਚਰਦੇ ਰਹਿੰਦੇ, ਨਗਰ ਕੀਰਤਨ ਮਹੱਲੇ ਜਿਹੜੇ ਖੇਡਦੇ ਰਹਿੰਦੇ ਹਨ। ਜਦੋਂ ਅੱਜ ਚੁਮਾਸਾ ਆ ਜਾਵੇ ਨਾ ਕੋਈ ਥਾਂ ਟਿਕਾਣੇ ਤੇ ਆ ਕਰਕੇ ਉਹ ਡੇਰਾ ਜਿਹੜਾ ਉਹ ਕਰ ਲੈਂਦੇ ਹਨ। ਦਲ ਪੰਥ ਜਿਹੜਾ ਉਹ ਵੀ ਪਿਆਰਿਓ ਇੱਕ ਥਾਂ ਤੇ ਟਿਕ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਭਾਈ ਅੱਗੇ ਹੁਣ ਸਮਾਂ ਜਿਹੜਾ ਖਰਾਬ ਹੋਣ ਵਾਲਾ, ਕਿੱਥੇ ਘੋੜਿਆਂ ਨੂੰ ਲੈ ਕੇ ਜਾਵਾਂਗੇ, ਉਹਨੂੰ ਬੰਨਣਾ, ਚਾਰਾ ਪੱਠਾ ਦੇਣਾ ਬੜਾ ਔਖਾ ਹੋ ਜਾਂਦਾ, ਪੱਕੇ ਡੇਰਿਆਂ ਦੇ ਵਿੱਚ ਉਹ ਆ ਜਾਇਆ ਕਰਦੇ ਹਨ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਆਗਰੇ ਦੇ ਵਿੱਚ ਚੁਮਾਸਾ ਚਾਰ ਪੰਜ ਮਹੀਨੇ ਪਾਤਸ਼ਾਹ ਜੀ ਨੇ ਬਤੀਤ ਕਰਨੇ ਕੀਤੇ।
0: ਸੰਗਤ ਕੀ ਪੁਰਬਤ ਆਸਾ,
1: ਗੁਰੂ ਕੀਆਂ ਸੰਗਤਾਂ ਚੱਲ ਚੱਲ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਰਹੀਆਂ, ਮਹਾਰਾਜ ਉਹਨਾਂ ਦੀਆਂ ਸ਼ੁਭ ਭਾਵਨਾਵਾਂ ਨੂੰ ਪੂਰੀ ਕਰ ਰਹੇ ਹਨ। ਕਦੇ ਕਦਾਈ ਬਾਦਸ਼ਾਹ ਦੇ ਨਾਲ ਸਤਿਗੁਰਾਂ ਦਾ ਮੇਲ ਹੋ ਰਿਹਾ।
0: ਸੰਤੋਖ ਸਿੰਘ ਸੋ ਅਭਨਾ,
1: ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹ ਇਤਿਹਾਸ ਆਪ ਜੀ ਦੇ ਦ੍ਰਿਸ਼ਟੀ ਗੋਚਰ ਕਰ ਰਹੇ ਹਨ।
0: ਇੱਕ ਦਿਨ ਮੈਂ ਦਰ ਭਾਵਨੀ ਆਪਣੋ ਭਲੋ ਪਛਾਣ,
1: ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ ਆਪਣਾ ਭਲਾ ਜਾਣ ਕਰਕੇ,
0: ਖਾਨ ਖਾਨਾ ਭਇਓ ਗੁਰ ਭਗ ਬੰਧਨ ਠਾਨ,
1: ਉਥੋਂ ਦਾ ਆਗਰੇ ਦਾ ਪਿਆਰਿਓ ਖਾਨ ਖਾਨਾ ਜਿਹੜਾ ਹੈ ਇਹ ਬੜਾ ਦੀਨਹੀਨ ਹੋਇਆ, ਇਹਦੇ ਮਨ ਵਿੱਚ ਆਇਆ ਕਿ ਮੈਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਾਵਾਂ। ਜਦੋਂ ਪਿਆਰਿਓ ਦੇਖੋ ਇਹ ਖਾਨ ਖਾਨੇ ਦੀ ਗੱਲ ਆਈ ਤੇ ਉਸ ਵੇਲੇ ਮੈਂ ਜਦੋਂ ਪੜ੍ਹਿਆ ਕਈ ਗ੍ਰੰਥਾਂ ਨੂੰ ਪੜ੍ਹਿਆ ਅਸਲ ਦੇ ਵਿੱਚ ਕਿ ਉਸ ਵੇਲੇ ਪਤਾ ਨਹੀਂ ਕਿਹੜਾ ਖਾਨ ਖਾਨਾ ਇਹ ਰੁਤਬਾ ਸੀ, ਲੇਕਿਨ ਇਹ ਰੁਤਬਾ ਅਸਲ ਦੇ ਵਿੱਚ ਅਕਬਰ ਦਾ ਬਹੁਤ ਵੱਡਾ ਸਿਪਹਿ ਸਲਾਰ ਉਹਦਾ ਪਿਆਰਿਓ ਜਿਹੜਾ ਮੇਨ ਜਿਹੜਾ ਸੀ, ਕਿਉਂਕਿ ਅਕਬਰ ਜਦੋਂ ਬਾਦਸ਼ਾਹ ਬਣਿਆ 13 ਸਾਲਾਂ ਦਾ ਸੀ, ਬੈਰਮ ਖਾਨ ਦੀ ਸਰਪ੍ਰਸਤੀ ਦੇ ਵਿੱਚ ਉਹਨੇ ਆਪਣਾ ਜਿਹੜਾ ਤਾਜਪੋਸ਼ੀ ਕੀਤੀ ਤੇ ਹਿੰਦੁਸਤਾਨ ਦਾ ਸਰਪ੍ਰਸਤ ਉਹਦੇ ਰਾਜ ਦੇ ਵਿੱਚ ਉਹਦਾ ਸਰਪ੍ਰਸਤ ਹੋਈ ਰਿਹਾ ਬੈਰਮ ਖਾਨ, ਤੇ ਬੈਰਮ ਖਾਨ ਦਾ ਲੜਕਾ ਜਿਹੜਾ ਹੋਇਆ ਉਹ ਪਿਆਰਿਓ ਰਹੀਮ ਹੋਇਆ, ਰਹੀਮ ਦੇ ਦੋਹਰੇ ਆਦਿਕ ਜੋ ਆਪਾਂ ਪੜ੍ਹਦੇ ਹਾਂ, ਬਹੁਤ ਵੱਡਾ ਕਵੀ ਹੋਇਆ। ਅਕਬਰ ਨੇ ਵੀ ਕਹਿੰਦੇ ਇਹਦਾ ਬੜਾ ਸਤਿਕਾਰ ਕਰਨਾ ਕੀਤਾ, ਇਹਨੂੰ ਖਾਨ ਖਾਨੇ ਦਾ ਰੁਤਬਾ ਦਿੱਤਾ। ਅਸਲ ਦੇ ਵਿੱਚ ਉਹ ਖਾਨ ਖਾਨਾ ਸੀ, ਉਹ ਫਿਰ ਆਗਰੇ ਦੇ ਵਿੱਚ ਆ ਗਿਆ, ਇੱਥੇ ਰਹਿ ਕਰਕੇ ਉਹਨੇ ਬੜੀ ਰਚਨਾ ਕੀਤੀ, ਬਹੁਤ ਨੇਕ ਦਲੀਆ ਬੰਦਾ ਸੀ। ਹੋ ਸਕਦਾ ਪਿਆਰਿਓ ਕਿ ਉਹ ਰਹੀਮ ਨੂੰ ਉਹ ਤੋਂ ਬਾਅਦ ਉਹਦਾ ਅਗਲਾ ਗੱਦੀਦਾਰ ਜਿਹੜਾ ਅਗਲਾ ਜਾਂ ਉਸ ਤੋਂ ਬਾਦਲਾ, ਕਿਉਂਕਿ ਕਿ ਅਕਬਰ ਜਿਹੜਾ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਮਕਾਲੀ ਹੋਇਆ, ਹੋ ਸਕਦਾ ਉਹ ਤੋਂ ਅੱਗੇ ਇੱਕ ਦੋ ਪੀੜ੍ਹੀਆਂ ਬਾਅਦ ਜਿਹੜਾ ਉਸ ਵੇਲੇ ਖਾਨ ਖਾਨੇ ਦੀ ਗੱਦੀ ਦੇ ਉੱਤੇ ਬੈਠਿਆ ਹੋਇਆ ਆਗਰੇ ਦੇ ਵਿੱਚ ਜਿਹੜਾ ਸੀ, ਉਹਦੇ ਮਨ ਵਿੱਚ ਆਇਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ, ਇਹ ਰੱਬ ਦੇ ਲੋਕ ਆਏ, ਅੱਲਾ ਕੇ ਪਿਆਰੇ ਆਏ ਹਨ, ਚਲੋ ਆਪਾਂ ਚੱਲ ਕੇ ਇਹਨਾਂ ਨੂੰ ਮਿਲਣਾ
0: ਕਰੀਏ।
1: ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਇਹਨੇ ਸਭਾ ਸਥਾਨ ਬਣਾਉਣਾ ਕੀਤਾ,
0: ਸਤਿਗੁਰੂ ਕੋ ਸੰਗ
1: ਸਿਧਾਇਓ, ਹੁਣ ਖਾਨ ਖਾਨਾ ਆਇਆ, ਬੜੀ ਬੇਨਤੀ ਭਾਵਨਾ ਦੇ ਨਾਲ ਕੀਤੀ ਗੁਰੂ ਮਹਾਰਾਜ ਜੀ ਨੂੰ, ਉਹਨੇ ਜਿੱਥੇ ਸਭਾ ਅਸਥਾਨ ਬੈਠਣ ਦਾ ਆਪਣੀ ਮਜਲਿਸ ਜਿੱਥੇ ਬਣਾਈ ਉੱਥੇ ਗੁਰੂ ਮਹਾਰਾਜ

0: ਗਏ ਪਾਓਗੇ ਤੇ ਮੇਰਾ ਘਰ ਪਾਉਣਾ ਹੈ। ਮਹਾਰਾਜ ਨੂੰ ਬੇਨਤੀ ਕਰਕੇ ਆਪਣੇ ਘਰ ਦੇ ਵਿੱਚ ਲੈ ਕਰਕੇ ਗਿਆ, ਕਿਉਂਕਿ ਸਤਿਗੁਰੂ ਮਹਾਰਾਜ ਉਹਨਾਂ ਦੀ ਇਹ ਭਾਵਨਾ ਹੈ ਕਿ ਮਾਨਸ ਕੀ ਜਾਤ ਸਭ ਹੈ ਇਕ ਹੈ ਪਹਿਚਾਨ ਬੋ। ਸਤਿਗੁਰੂ ਮਹਾਰਾਜ ਜੀ ਦੇ ਅੰਦਰ ਕੋਈ ਇਹੋ ਜਿਹਾ ਵਿਤਕਰਾ ਨਹੀਂ ਹੈ, ਭਾਵਨਾ ਚਾਹੀਦੀ ਹੈ। ਜੋ ਭਾਵਨਾ ਦੇ ਨਾਲ ਭਾਵੇਂ ਕੋਈ ਹਿੰਦੂ ਮੁਸਲਮਾਨਾਂ ਨੇ ਬੇਨਤੀਆਂ ਕੀਤੀਆਂ, ਸਤਿਗੁਰੂ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਆਪ ਚੱਲ ਕਰਕੇ ਗਏ ਹਨ।
1: ਆਸਤਰਨ ਸੁੰਦਰ ਵਿਛਵਾਏ
0: ਤੇ ਮਹਾਰਾਜ ਜੀ ਦੇ ਲਈ ਸੋਹਣਾ ਵਿਛਾਉਣਾ ਉਹਨੇ ਵਿਛਾਉਣਾ ਕੀਤਾ,
1: ਸਾਦਰ ਸਤਿਗੁਰੂ ਤਹਾਂ ਬਿਠਾਏ।
0: ਸਤਿਗੁਰੂ ਮਹਾਰਾਜ ਜੀ ਨੂੰ ਸਤਿਕਾਰ ਦੇ ਨਾਲ ਉੱਚ ਆਸਣ ਦੇ ਉੱਤੇ ਬਿਠਾਇਆ ਗਿਆ।
1: ਅਕੋਰ ਜੋਰ ਕਰ ਦੀ
0: ਮਹਾਰਾਜ ਜੀ ਦੇ ਚਰਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਇਹਨੇ ਅਰਪਣ ਕਰਨੀਆਂ ਕੀਤੀਆਂ।
1: ਯਕੀਨ ਹੋਏ ਮਨ ਦੀ
0: ਮਨ ਦੇ ਵਿੱਚ ਦੀਨਹੀਨ ਹੋ ਕਰਕੇ ਬੇਨਤੀਆਂ ਕਰਦਾ,
1: ਸੋ ਪ੍ਰਸੰਨ ਬਹੁ।
0: ਸਤਿਗੁਰੂ ਮਹਾਰਾਜ ਇਹਦੇ ਉੱਤੇ ਖਾਨ ਖਾਨੇ ਦੇ ਉੱਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
1: ਖੁਸ਼ੀ ਕਰੀ ਸਗਰੇ ਸੁਖ ਦਾਏ,
0: ਸਤਿਗੁਰੂ ਮਹਾਰਾਜ ਬਹੁਤ ਡਾਢੀ ਖੁਸ਼ੀ ਕਰਨੀ ਕੀਤੀ, ਬੜੇ ਸੁਖ ਦਿੱਤੇ ਹਨ।
1: ਪ੍ਰਥਮ ਖਾਨ ਖਾਨਾ ਜੋ ਭਇਓ,
0: ਦੇਖੋ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਖਾਨ ਖਾਨਾ ਹੋਇਆ ਰਹੀਮ, ਇਹ ਤੋਂ ਪਿਆਰਿਓ ਇਹਨਾਂ ਦੀ ਖਾਨ ਖਾਨੇ ਦੀ ਪ੍ਰਣਾਲੀ ਆਰੰਭ ਹੁੰਦੀ ਹੈ।
1: ਅਕਬਰ ਕੇ ਮਾਤੁਲ ਤੇ ਜਯੋ,
0: ਕਹਿੰਦੇ ਅਕਬਰ ਦਾ ਮਾਮਾ ਜਿਹੜਾ ਉਹ ਤੋਂ ਉਹ ਜਾਇਆ ਹੋਇਆ,
1: ਜਗ ਬਿਖਾ ਕਮਾਏ,
0: ਉਸ ਖਾਨ ਖਾਨੇ ਨੇ ਪਿਆਰਿਓ ਬਹੁਤ ਜ਼ਿਆਦੀ ਨੇਕੀ ਕਰਨੀ ਕੀਤੀ, ਬਹੁਤ ਚੰਗੇ ਅਮਲ ਕਰਨੇ ਕੀਤੇ।
1: ਇਸ ਕੀ ਸਮਤਾ ਪਾਈ,
0: ਸਤਿਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਤੂੰ ਵੀ ਉਸ ਤਰ੍ਹਾਂ ਹੀ ਨੇਕੀ ਦਾ ਕੰਮ ਕਰ ਰਿਹਾ, ਲੋਕ ਭਲਾਈ ਦਾ ਕਾਰਜ ਕਰ ਰਿਹਾ। ਗੁਰੂ ਮਹਾਰਾਜ ਜੀ ਨੇ ਉਹਦੇ ਕੰਮ ਕਾਜ ਨੂੰ ਵੇਖ ਕਰਕੇ ਉਹਦੀ ਸਲਾਹੁਤਾ ਕੀਤੀ ਹੈ। ਸਾਧ ਸੰਗਤ ਜੀ ਕੋਈ ਚੰਗਾ ਕੰਮ ਕਰਦਾ ਨਾ, ਮਹਾਰਾਜ ਨੇ ਆਪ ਵਚਨ ਕੀਤਾ ਕਿ ਜੋ ਧਰਮ ਕਮਾਵੇ ਤਿਸ ਧਰਮ ਨਾਮ ਹੋਵੇ, ਪਾਪ ਕਮਾਵੇ ਪਾਪੀ ਜਾਣੀ ਹੈ। ਜਿਹੜਾ ਪਿਆਰਿਓ ਧਰਮ ਦੀ ਕਮਾਈ ਕਰਦਾ ਉਹਨੂੰ ਹਰ ਕੋਈ ਬੰਦਾ ਉਹਦੀ ਸਲਾਹੁਤਾ ਕਰਦਾ, ਕਹਿੰਦਾ ਜੀ ਧਾਰਮਿਕ ਬੰਦਾ ਹੈ, ਚੰਗਾ ਬੰਦਾ ਹੈ। ਜਿਹੜਾ ਪਾਪ ਕਰਦਾ ਉਹਨੂੰ ਸਾਰੇ ਕਹਿੰਦੇ ਜੀ ਪਾਪ ਕਮਾਉਣਾ ਪਾਪੀ ਜਾਣੀ ਹੈ, ਸਾਰੇ ਕਹਿੰਦੇ ਜੀ ਪਾਪੀ ਬੰਦਾ ਬੇਈਮਾਨ ਬੰਦਾ ਹੈ। ਇਸ ਤਰ੍ਹਾਂ ਹੁਣ ਮਹਾਰਾਜ ਨੇ ਆਪ ਕਿਹਾ ਭਾਈ ਬਹੁਤ ਵਧੀਆ ਤੂੰ ਧਾਰਮਿਕ ਬੰਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਬਚਨ ਸੁਣ ਕਰਕੇ ਖਾਨ ਖਾਨਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ।
1: ਸਰੂਪ ਭਰਨਾ,
0: ਸਤਿਗੁਰੂ ਪਾਤਸ਼ਾਹ ਜੀ ਦੇ ਸਰੂਪ ਨੂੰ ਨੈਣ ਭਰ ਭਰ ਕੇ ਵੇਖਦਾ,
1: ਤੁਰਕ ਬੈਠੇ ਸਮੁਦਾਇ,
0: ਉੱਥੇ ਜਿਹੜੇ ਸਿਆਣੇ ਤੁਰਕ ਜਿਹੜੇ ਬੈਠੇ ਹੋਏ ਸਨ,
1: ਕਾਜੀ
0: ਮੁੱਲਾ ਆਦਿਕ ਮੁਲਾਣੇ ਜੋ ਬੈਠੇ ਹੋਏ, ਸਤਿਗੁਰੂ ਮਹਾਰਾਜ ਜੀ ਦੇ ਗਲ ਦੇ ਵਿੱਚ ਮਹਾਰਾਜ ਜੀ ਨੇ ਸ਼ਮਸ਼ੀਰ ਧਾਰਨ ਕਰਨੀ ਕੀਤੀ। ਹੁਣ ਪਿਆਰਿਓ ਦੋ ਬਚਨ ਆਉਂਦੇ, ਇੱਕ ਸ਼ਮਸ਼ੀਰ ਤੇ ਇੱਕ ਸ਼ਮਸ਼ੇਰ ਕਰਕੇ, ਇਹ ਦੋਵੇਂ ਬਚਨ ਜਿਹੜੇ ਪਿਆਰਿਓ ਤਲਵਾਰ ਦੇ ਲਈ ਇਹ ਉਚਾਰਨ ਕੀਤੇ ਇਹ ਦੋਵੇਂ, ਲੇਕਿਨ ਇੱਕ ਤਾਂ ਜਿਹੜਾ ਸ਼ਬਦ ਸ਼ਮਸ਼ੀਰ ਜਿਹੜਾ ਨਾ ਪਿਆਰਿਓ ਇਹ ਅਰਬੀ ਫਾਰਸੀ ਦਾ ਹੈ, ਤਲਵਾਰ ਨੂੰ ਉਹ ਸ਼ਮਸ਼ੀਰ ਬੋਲਦੇ ਹਨ, ਤੇ ਹਿੰਦੀ ਦੇ ਵਿੱਚ ਤੇ ਸੰਸਕ੍ਰਿਤ ਦੇ ਵਿੱਚ ਸ਼ਮਸ਼ੇਰ ਦਾ ਅਰਥ ਬਣਦਾ, ਤੇ ਤਲਵਾਰ ਨੂੰ ਸ਼ਮਸ਼ੇਰ ਕਿਹਾ ਜਾਂਦਾ, ਕਿਉਂਕਿ ਸਾਰੇ ਜਾਨਵਰਾਂ ਦੇ ਵਿੱਚੋਂ ਸ਼ੇਰ ਦਾ ਪੁਰਸ਼ਾਰਥ ਬਹੁਤ ਜ਼ਿਆਦਾ ਹੁੰਦਾ, ਬੜਾ ਤਗੜਾ ਹੁੰਦਾ, ਹਾਥੀਆਂ ਨੂੰ ਵੀ ਭਜਾ ਦਿੰਦਾ ਦੌੜਾ ਦਿੰਦਾ, ਬਹੁਤ ਵੱਡਾ ਪੁਰਸ਼ਾਰਥ ਬੇਖੌਫ ਹੁੰਦਾ ਹੈ। ਤੇ ਮਹਾਰਾਜ ਨੇ ਜੋ ਬਚਨ ਕੀਤਾ ਸ਼ਮਸ਼ੇਰ ਜੋ ਲਕਬ ਜੋ ਤਲਵਾਰ ਨੂੰ ਲਾਇਆ ਨਾ ਪਿਆਰ

0: ਇਹਦਾ ਮਤਲਬ ਕਿ ਕੋਈ ਵਿਅਕਤੀ ਜਿਹੜਾ ਹੈ ਸਧਾਰਨ ਵਿਅਕਤੀ ਹੈ, ਕੋਈ ਜ਼ਿਆਦਾ ਉਹਦੇ ਅੰਦਰ ਬਲ ਨਹੀਂ ਹੈ, ਲੇਕਿਨ ਉਹਦੇ ਕੋਲ ਤੁਸੀਂ ਤਲਵਾਰ ਦੇ ਦਿਓ, ਜਦੋਂ ਉਹਦੇ ਕੋਲ ਤਲਵਾਰ ਆ ਗਈ, ਸ਼ਸਤਰ ਆ ਗਿਆ, ਉਹ ਸ਼ੇਰ ਦੇ ਸਮਾਨ ਹੋ ਜਾਂਦਾ। ਇਕੱਲਾ ਬੰਦਾ, ਨਿਹੱਥਾ ਬੰਦਾ, ਉਹਨੂੰ ਜਾਓ ਪਿਆਰਿਓ ਧਹਾ ਸਕਦੇ ਹੋ, ਲੇਕਿਨ ਕੋਈ ਸ਼ਸਤਰਧਾਰੀ ਹੋ ਜਾਵੇ ਉਹਦੇ ਲਾਗੇ 10-15 ਬੰਦੇ ਵੀ ਢੁੱਕ ਨਹੀਂ ਸਕਦੇ, ਕਿਉਂਕਿ ਸ਼ੇਰ ਜਿੰਨਾ ਬਲ ਉਹਦੇ ਅੰਦਰ ਆ ਜਾਂਦਾ। ਇਸ ਕਰਕੇ ਤਲਵਾਰ ਨੂੰ ਸਮ ਸ਼ੇਰ, ਇਹ ਤਲਵਾਰ ਜਿਹਦੇ ਹੱਥ ਦੇ ਵਿੱਚ, ਇੱਥੇ ਤਲਵਾਰ ਸ਼ਬਦ ਲੈਣਾ ਕਿਉਂਕਿ ਗੱਲ ਵਿੱਚ ਮਹਾਰਾਜ ਜੀ ਨੇ ਗਾਤਰੇ ਸ੍ਰੀ ਸਾਹਿਬ ਪਾਈ, ਜਿਹਨੇ ਸ੍ਰੀ ਸਾਹਿਬ ਨੂੰ ਧਾਰਨ ਕਰਨਾ ਕੀਤਾ ਸ਼ੇਰ ਦੇ ਵੱਤ ਬਣ ਜਾਂਦਾ।
1: ਬੈਠੇ ਵਿੱਚ ਸਭ ਕੇਰ ਬਡੇਰ,
0: ਉੱਥੇ ਸਤਿਗੁਰੂ ਮਹਾਰਾਜ ਜੀ ਬੈਠੇ ਹੋਏ ਹਨ।
1: ਨਰ ਨਿਜ ਗਰੀਬ ਨਿਵਾਵਾ,
0: ਤੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਲੋਕ ਆ ਕਰਕੇ ਸਿਰ ਚੁਕਾਉਂਦੇ ਮੱਥਾ ਟੇਕਦੇ,
1: ਬੂਝੇ ਉੱਤਰ ਫੁਰਮਾਵਾ,
0: ਜੋ ਵੀ ਪੁੱਛਦਾ ਨਾ ਬੇਨਤੀਆਂ ਕਰਦਾ ਸਤਿਗੁਰੂ ਮਹਾਰਾਜ ਤਤਕਾਲ ਉਹਨੂੰ ਉੱਤਰ ਦਿੰਦੇ ਹਨ।
1: ਸਤਿਗੁਰ ਕੀ ਵਿਸ਼ਾਲ ਵਡਿਆਈ,
0: ਸਤਿਗੁਰੂ ਮਹਾਰਾਜ ਜੀ ਦੀ ਬਹੁਤ ਵੱਡੀ ਵਡਿਆਈ ਹੈ, ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਦੁਸ਼ਟ ਬੇਈਮਾਨ ਬੰਦਿਆਂ ਤੋਂ ਜਰੀ ਨਹੀਂ ਜਾਂਦੀ ਹੈ। ਉੱਥੇ ਸਾਧ ਸੰਗਤ ਜੀ ਤੇ ਕੁਛ ਵਿਦਵਾਨਾਂ ਨੇ ਪਿਆਰਿਓ ਇਹ ਬਚਨ ਕੀਤਾ ਕਿ ਇਹ ਖਾਨ ਖਾਨਾ ਜਿਹੜਾ ਇੱਥੇ ਸਾਖੀ ਖਾਨ ਖਾਨੇ ਦੇ ਨਾਲ ਆਈ ਹੈ, ਲੇਕਿਨ ਕੁਛ ਵਿਦਵਾਨ ਇਹਦਾ ਇਹ ਬਚਨ ਕਰਦੇ ਹਨ, ਕੁਛ ਗ੍ਰੰਥਾਂ ਦੇ ਵਿੱਚ ਸਾਖੀ ਉੱਥੇ ਆਈ ਜਦੋਂ ਸਤਿਗੁਰੂ ਮਹਾਰਾਜ ਆਗਰੇ ਦੇ ਕਿਲੇ ਦੇ ਵਿੱਚ ਬਹਾਦਰ ਸ਼ਾਹ ਨੂੰ ਜਦੋਂ ਮਿਲਣ ਦੇ ਲਈ ਗਏ, ਕਿਉਂਕਿ ਅੱਗੇ ਬਚਨ ਵੀ ਆਵੇਗਾ। ਸੋ ਸਤਿਗੁਰੂ ਮਹਾਰਾਜ ਜਦੋਂ ਬਹਾਦਰ ਸ਼ਾਹ ਨੂੰ ਮਿਲਣ ਦੇ ਲਈ ਉਹਦੇ ਕਿਲੇ ਦੇ ਵਿੱਚ ਗਏ ਤੇ ਉੱਥੇ ਪਿਆਰਿਓ ਸਰਹੰਦ ਦਾ ਇੱਕ ਸੱਯਦ ਜਿਹੜਾ ਉਹ ਮਹਾਰਾਜ ਜੀ ਦੇ ਗੱਲ ਪੈ ਗਿਆ। ਸਤਿਗੁਰੂ ਮਹਾਰਾਜ ਜੀ ਦੀ ਚੜ੍ਹਦੀ ਕਲਾ ਬਹੁਤ ਇਹ ਜ਼ਾਹੋ ਜ਼ਲਾਲ ਵੇਖ ਕਰਕੇ ਉੱਥੋਂ ਜਰਿਆ ਨਹੀਂ ਗਿਆ, ਉਹਨੇ ਖੁਨਸ ਖਾਧੀ ਹੈ ਤੇ ਕਹਿੰਦਾ ਮਹਾਰਾਜ ਜੀ ਨੂੰ ਪਿਆਰਿਓ ਤੰਜ ਕੱਸਦਿਆਂ ਹੋਇਆ ਗੁਰੂ ਮਹਾਰਾਜ ਜੀ ਦੇ ਤਾਂ ਹੀ ਬਚਨ ਕਰਦਾ ਕਹਿੰਦਾ ਕਿ ਤੁਸੀਂ ਹਿੰਦੂਆਂ ਦੇ ਪੀਰ ਅਖਵਾਉਂਦੇ ਹੋ।
1: ਸਭ ਮਾਨਤ ਹੈ ਜਾਨ ਗਹੀਰ,
0: ਤੁਹਾਨੂੰ ਸਾਰੇ ਜਿਹੜੇ ਨਾ ਗਹੀਰ ਜਾਣ ਕਰਕੇ ਨਾ ਤੁਹਾਨੂੰ ਸਾਰੇ ਲੋਕ ਮੰਨਦੇ ਹਨ। ਸਤਿਗੁਰੂ ਮਹਾਰਾਜ ਜੀ ਨੂੰ ਉਹ ਸੱਯਦ ਬੋਲਦਾ ਕਿ ਐਵੇਂ ਗੁਰੂ ਅਖਵਾਉਂਦੇ ਕਿ ਤੁਹਾਡੇ ਕੋਲ ਕੋਈ ਕਰਾਮਾਤ ਕੋਈ ਸ਼ਕਤੀ ਹੈ ਕਿ ਨਹੀਂ ਹੈ,
1: ਨਹੀਂ ਬਲ ਸੋ ਵਿਧ ਕਹੋ,
0: ਤੇ ਨਾਲ ਦੱਸੋ ਤੁਹਾਡੇ ਕੋਲ ਸ਼ਕਤੀ ਹੈ ਤੇ ਸ਼ਕਤੀ ਦਾ ਪ੍ਰਗਟਾਵਾ ਕਰਕੇ ਕੋਈ ਕਰਾਮਾਤ ਦਿਖਾਓ ਤਾਂ ਮੈਂ ਮੰਨਾਂਗਾ ਕਿ ਭਾਈ ਤੁਸੀਂ ਅਸਲੀ ਗੁਰੂ ਹੋ, ਜੇ ਨਹੀਂ ਹੈ ਤੇ ਦੱਸ ਦਿਓ ਜੀ ਮੇਰੇ ਕੋਲ ਕੋਈ ਸ਼ਕਤੀ ਕਰਾਮਾਤ ਨਹੀਂ ਹੈ। ਕਹਿੰਦਾ ਉਹ ਸੱਯਦ ਔਰ 8-10 ਮੁਸਲਮਾਨਾਂ ਨੂੰ ਲੈ ਕਰਕੇ ਮਹਾਰਾਜ ਨੂੰ ਘੇਰਾ ਪਾ ਲਿਆ ਤੇ ਕਹਿਣ ਲੱਗਾ ਹੁਣੇ ਮੈਂ ਵੇਖਣਾ ਚਾਹੁੰਦਾ ਕਿ ਤੁਹਾਡੇ ਅੰਦਰ ਕਿੰਨੀ ਕਰਾਮਾਤ ਕਿੰਨੀ ਸ਼ਕਤੀ ਹੈ। ਲੋਕ ਤਾਂ ਤੁਹਾਡਾ ਬੜਾ ਜਸ ਕਰਦੇ, ਕਹਿੰਦੇ ਦੋ ਜਹਾਨ ਦੇ ਮਾਲਕ, 9 ਨਿਧੀਆਂ, 18 ਸਿੱਧੀਆਂ ਤੁਹਾਡੇ ਕਰਤਲ ਹਨ, ਲੇਕਿਨ ਇਹ ਕਹਿਣ ਕਹਾਉਣ ਦੇ ਨਾਲ ਥੋੜੀ ਆ ਜਾਂਦਾ, ਤੁਹਾਨੂੰ ਪ੍ਰੈਕਟੀਕਲੀ ਹੁਣ ਸ਼ਕਤੀ ਦਿਖਾਉਣੀ ਪਵੇਗੀ। ਹੁਣ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਔਰ ਵੀ 8-10 ਬੰਦੇ ਜਿਹੜੇ ਉਹ ਸੱਯਦਾਂ ਦੇ ਨਾਲ ਰਲ ਗਏ, ਉਹਨਾਂ ਨੇ ਕਿਹਾ ਹਾਂ ਮਹਾਰਾਜ ਤੇ ਤੁਸੀਂ ਹਿੰਦੂਆਂ ਦੇ ਗੁਰੂ ਅਖਵਾਉਂਦੇ ਹੋ, ਹਿੰਦ ਦੇ ਪੀਰ ਅਖਵਾਉਂਦੇ ਹੋ ਤੇ ਕੋਈ ਕਰਾਮਾਤ ਦਿਖਾਉਣਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਫਿਰ ਉਸ ਵੇਲੇ ਉਚਾਰਨ ਕਰਨਾ ਕੀਤਾ, ਫੁਰਮਾਉਣਾ ਕੀਤਾ,
1: ਮਦਨ ਬਹਾਦਰ ਸ਼ਾਹ ਮਝਾਰੀ।
0: ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਹੁਣ ਇਹਦੇ ਨਾਲ ਪਤਾ ਲੱਗਦਾ ਕਿ ਸਤਿਗੁਰੂ ਮਹਾਰਾਜ ਪਿਆਰਿਓ ਬਹਾਦਰ ਸ਼ਾਹ ਦੇ ਕੋਲ ਉਹਦੇ ਕਿਲੇ ਦੇ ਵਿੱਚ ਸਨ। ਅੱਗੇ ਪਿਆਰਿਓ ਬਹਾਦਰ ਸ਼ਾਹ ਬੈਠਿਆ ਹੋਇਆ, ਬਹਾਦਰ ਸ਼ਾਹ ਨੂੰ ਵੇਖ ਕਰਕੇ ਜਦੋਂ ਇਹਨਾਂ ਨੇ ਕਿਹਾ ਜੀ ਮਹਾਰਾਜ ਕੋਈ ਕਰਾਮਾਤ ਕੋਈ ਸ਼ਕਤੀ ਦਿਖਾਓ, ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਦਸ਼ਾਹ ਬਹਾਦਰ ਸ਼ਾਹ ਦੇ ਵੱਲ ਇਸ਼ਾਰਾ ਕਰਕੇ ਹੱਥ ਕਰਕੇ ਬਚਨ ਕੀਤਾ। ਮਹਾਰਾਜ ਨੇ ਕਿਹਾ ਕਿ ਭਾਈ ਪ੍ਰਤੱਖ ਕਰਾਮਾਤ ਜੇ ਵੇਖਣੀ ਨਾ ਬਾਦਸ਼ਾਹ ਹੀ ਜਿਹੜਾ ਹੁੰਦਾ, ਇਹ ਬਹਾਦਰ ਸ਼ਾਹ ਦਾ ਮੂੰਹ ਜਿਹੜਾ ਹੈ, ਇਹਦੇ ਬਚਨ ਜਿਹੜੇ ਹਨ, ਇਹ ਕਰਾਮਾਤ

0: ਆ ਜਾਵੇ ਉਹਨੂੰ ਕਹਿ ਦਿੱਤਾ ਇਹਨੂੰ 5,000 ਦਾ ਮੈਂ ਮਨਸਬਦਾਰ ਬਣਾ ਰਿਹਾ, ਇਹਨੂੰ 10,000 ਦਾ ਮੈਂ ਬਨਸਬਦਾਰ ਬਣਾ ਰਿਹਾ ਹਾਂ।
1: ਨਰਗਨ ਅਪਰ ਬਨਹ ਅਨੁਸਾਰ
0: ਜਦੋਂ ਇੱਕ ਵਾਰੀ ਉਹਨੇ ਕਹਿ ਦਿੱਤਾ ਆਰਡਰ ਕਰ ਦਿੱਤਾ ਜੀ ਅੱਜ ਤੋਂ ਇਹ ਬੰਦਾ 5,000 ਮਨਸਬਦਾਰ ਬਣ ਗਿਆ, 10,000 ਮਨਸਬਦਾਰ, ਇਹ ਇੱਥੋਂ ਦਾ ਰਾਜਾ ਰਜਵਾੜਾ ਬਣ ਗਿਆ। ਇਹਦੇ ਕਹਿਣ ਕਰਕੇ ਫਿਰ ਉਹ ਬੰਦਾ ਤੁਰੰਤ ਉਹ ਵਡਿਆਈ ਨੂੰ ਪ੍ਰਾਪਤ ਕਰ ਜਾਂਦਾ ਹੈ। ਹੁੰਦਾ ਨਾ ਪਿਆਰਿਓ, ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ, ਕਈ ਇਹੋ ਜਿਹੇ ਗਰੀਬ ਬੰਦੇ ਵੇਖਦੇ, ਉਹਨਾਂ ਦਾ ਜੀਵਨ ਜੀ ਮੁਫਲਸੀ ਦੀ ਹਾਲਾਤ ਦੇ ਵਿੱਚ ਬਤੀਤ ਹੋਇਆ, ਕੁਛ ਵੀ ਨਹੀਂ ਸੀ, ਕੱਖ ਵੀ ਨਹੀਂ ਸੀ, ਭਿਖਾਰੀ ਸੀ, ਰੁੜਦਾ ਫਿਰਦਾ, ਲੇਕਿਨ ਵੱਡਾ ਮੰਤਰੀ ਜਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਮੰਤਰੀ ਲੈ ਲਿਓ, ਕੋਈ ਵੱਡਾ ਮੰਤਰੀ, ਉਹਨੇ ਵੇਖ ਲਿਆ, ਵੇਖ ਕਰਕੇ ਉਹਨੂੰ ਕੋਈ ਅਹੁਦਾ ਦੇ ਦਿੱਤਾ, ਵੱਡਾ ਮੰਤਰੀ ਪਦ ਦੇ ਦਿੱਤਾ, ਫਿਰ ਪਿਆਰਿਓ ਇੱਕ ਹੀ ਸੈਕਿੰਡ ਦੇ ਵਿੱਚ, ਮਿੰਟਾਂ ਸੈਕਿੰਟਾਂ ਦੇ ਵਿੱਚ ਉਹ ਗਰੀਬ ਨਹੀਂ ਬਣ ਜਾਂਦਾ, ਭਿਖਾਰੀ ਤੋਂ ਰਾਜੇ ਬਣ ਜਾਂਦੇ, ਕਿਉਂਕਿ ਬਾਦਸ਼ਾਹ ਦੇ ਬਚਨਾਂ ਦੇ ਵਿੱਚ ਪਿਆਰਿਓ ਪਾਵਰ ਹੁੰਦੀ ਹੈ, ਸ਼ਕਤੀ ਹੁੰਦੀ ਹੈ, ਇਹ ਬਾਹਰੀ ਤੌਰ 'ਤੇ ਇਹ ਕਰਾਮਾਤਾਂ ਵਰਤਦੀਆਂ ਹਨ ਪਿਆਰਿਓ, ਯਾਦ ਰੱਖਣਾ ਚਾਹੀਦਾ। ਅੱਜ ਆਪਾਂ ਵੇਖਦੇ ਹਾਂ ਸੈਂਟਰ ਗੌਰਮੈਂਟ ਜਾਂ ਸਟੇਟ ਗੌਰਮੈਂਟ, ਕੋਈ ਵੀ ਜੇ ਰੈਜੂਲੇਸ਼ਨ, ਉਹ ਵੀ ਤਾਂ ਪਿਆਰਿਓ ਬਾਦਸ਼ਾਹ ਹੀ ਹੁੰਦੇ, ਰਾਜੇ ਹੁੰਦੇ, ਜੇ ਉਹਨਾਂ ਨੇ ਕੋਈ ਰੈਜੂਲੇਸ਼ਨ ਪਾਸ ਕਰ ਦਿੱਤਾ, ਕੋਈ ਐਕਟ ਬਣਾ ਦਿੱਤਾ, ਕਾਨੂੰਨ ਬਣਾ ਦਿੱਤਾ, ਲੋਕਾਂ ਨੂੰ ਮੰਨਣਾ ਪੈਂਦਾ, ਕਿਉਂਕਿ ਤਾਕਤ ਹੁੰਦੀ ਹੈ, ਫਿਰ ਉਹਨਾਂ ਦਾ ਵਿਰੋਧ ਕਰਨਾ ਅਤੇ ਡਟ ਕੇ ਮੁਕਾਬਲਾ ਕਰਨਾ ਪੈਂਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹਦਾ ਮੂੰਹ ਹੀ ਜਿਹੜਾ ਕਰਾਮਾਤ ਹੈ, ਜੇ ਇਹਦੇ ਮਨ ਦੇ ਵਿੱਚ ਆ ਗਿਆ ਕੋਈ 5,000 10,000 ਮਨਸਬਦਾਰ ਆਵੇ,
1: ਰੰਗ ਕਰੈ ਛਿਨ
0: ਮਾਰੇ, ਇਹਦੀ ਕਰੋਪੀ ਹੋ ਗਈ ਤੇ ਤੁਰੰਤ ਉਹਦਾ ਅਹੁਦਾ ਉਹ ਤੋਂ ਖਿੱਚ ਸਕਦਾ, ਉਹਨੂੰ ਫਿਰ ਤੋਂ ਭਿਖਾਰੀ ਬਣਾ ਸਕਦਾ, ਤੇ ਨਾਲ ਇਹਨੂੰ ਦੇਰੀ ਨਹੀਂ ਲੱਗਦੀ ਹੈ। ਜੇ ਕਿਹਨੂੰ ਮਾਰਨਾ ਹੋਵੇ ਲਿਖ ਦੇਵੇ ਜੀ ਇਹਨੂੰ ਫਾਂਸੀ ਦੇ ਤਖ਼ਤੇ ਤੇ ਚਾੜ ਦਿਓ, ਤੁਰੰਤ ਉਹਨੂੰ ਮਾਰ ਦਿੱਤਾ ਜਾਂਦਾ। ਕੋਈ ਬਹੁਤ ਵੱਡਾ ਅਪਰਾਧੀ ਬੰਦਾ ਇਹਦੇ ਕੋਲ ਚੱਲ ਜਾਵੇ, ਇਹਦੇ ਮਨ ਵਿੱਚ ਆ ਗਿਆ ਕਿ ਚਲੋ ਜੀ ਇਹਨੂੰ ਮਾਫ਼ ਕਰ ਦਈਏ, ਜੇ ਇਹਨੇ ਮਾਫ਼ ਕਰ ਦਿੱਤਾ ਤੇ ਦੁਨੀਆਂ ਦੀ ਕੋਈ ਤਾਕਤ ਉਹਨੂੰ ਸਜ਼ਾ ਨਹੀਂ ਦੇ ਸਕਦੀ ਹੈ। ਮਹਾਰਾਜ ਨੇ ਕਿਹਾ ਕਿ ਇਹ ਕਹਿੰਦਾ ਨਾ ਕਿ ਮਹਾਰਾਜ ਕਰਾਮਾਤ ਦਿਖਾਓ, ਕੋਈ ਇਹ ਹੱਥ ਦੀ ਸਫਾਈ ਆ ਸ਼ਕਤੀ ਦਿਖਾਓ। ਮਹਾਰਾਜ ਨੇ ਕਿਹਾ ਕਿ ਬਾਦਸ਼ਾਹ ਦਾ ਮੂੰਹ ਹੀ ਜਿਹੜਾ ਹੈ ਇਹ ਕਰਾਮਾਤ ਹੈ। ਉੱਥੋਂ ਬਾਅਦ ਸਾਧ ਸੰਗਤ ਜੀ ਉਸ ਸੱਯਦ ਨੇ ਫਿਰ ਤੋਂ ਤਰਕਣਾ ਕਰਨੀ ਕੀਤੀ ਤੇ ਮਹਾਰਾਜ ਨੂੰ ਕਹਿੰਦਾ ਸਤਿਗੁਰੂ ਮਹਾਰਾਜ ਇਹ ਤਾਂ ਬਾਦਸ਼ਾਹ ਦੀ ਕਰਾਮਾਤ ਹੈ, ਉਹਦੇ ਬਚਨਾਂ ਦੀ ਕਰਾਮਾਤ ਹੈ, ਤੁਸੀਂ ਦੱਸੋ ਤੁਹਾਡੇ ਕੋਲ ਕੀ ਕਰਾਮਾਤ ਹੈ। ਮੈਂ ਬਾਦਸ਼ਾਹ ਦੀ ਕਰਾਮਾਤ, ਮੈਨੂੰ ਵੀ ਪਤਾ ਬਾਦਸ਼ਾਹ ਨੇ ਫਿਰ ਕਿਹਨੂੰ ਭਿਖਾਰੀ ਤੋਂ ਰਾਜਾ ਬਣਾ ਦੇਣਾ, ਰਾਜੇ ਤੋਂ ਭਿਖਾਰੀ ਬਣਾ ਦੇਣਾ, ਕਿਹਨੂੰ ਮਾਰਨਾ ਉਹ ਮਾਰ ਸਕਦਾ, ਕਿਹਨੂੰ ਤਾਰਨਾ ਤਾਰ ਸਕਦਾ, ਇਹ ਤਾਂ ਉਹਦੀ ਕਰਾਮਾਤ ਹੈ, ਤੁਹਾਡੀ ਕੀ ਕਰਾਮਾਤ ਹੈ ਸਤਿਗੁਰੂ ਮਹਾਰਾਜ ਜੀ ਉਹ ਦੱਸੋ। ਹੁਣ ਸਤਿਗੁਰੂ ਮਹਾਰਾਜ ਅੱਗੇ ਜੋ ਔਰ ਕਰਾਮਾਤਾਂ ਦਾ ਜ਼ਿਕਰ ਕਰਨਗੇ ਦਿਖਾਉਣਗੇ, ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਹੁਣ ਇੰਨੀਆਂ ਕੋ ਆਪ ਬੇਨਤੀਆਂ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ ਜੀ। ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਵਸ ਕੱਲ੍ਹ ਭਾਵ ਕੇ 25 ਤਰੀਕ ਨੂੰ ਗੁਰਦੁਆਰਾ ਬੰਦਾ ਘਾਟ ਸਾਹਿਬ ਵਿਖੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ। ਸੋਨੇ ਦੀਵਾਨ ਸਜਾਏ ਜਾਣਗੇ 11:30 ਵਜੇ ਤੋਂ, ਇਹ ਸਵੇਰ ਤੋਂ ਹੀ ਦੀਵਾਨ ਸੱਜਣਗੇ 11:30 ਵਜੇ ਤਕਰੀਬਨ, ਤੇ ਉਹਨਾਂ ਦੀ ਸਾਖੀ ਕਥਾ ਸਰਵਣ ਕਰਾਈ ਜਾਵੇਗੀ, ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੋ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਗੁਰਦੁਆਰਾ ਬੰਦਾ ਘਾਟ ਸਾਹਿਬ ਵਿਖੇ ਪਹੁੰਚ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਕਰਕੇ ਗੁਰੂ ਮਹਾਰਾਜ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫ਼ੀ ਬਖਸ਼ਦੀਆਂ ਕਿ ਤੁਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਛੁੱਟੀ ਨਾ ਸਤਿ ਸ੍ਰੀ ਅਕਾਲ
1: ਸ੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ।

ਜੋ ਸਤਿਗੁਰ ਸ਼ਰਨ ਸੰਗਤ ਸਤਿਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੇ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪਸਰ ਮੈਂ ਜੰਤ ਪਾਏ ਤਾਂ ਕਾਰਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗਾ ਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ, ਪੁਰਖ ਨਿਰੰਜਨ ਹਰ, ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸੁਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ, ਦੁਤੀਏ ਬਾਨ ਸੋ ਦਵਰ ਕਰ, ਕਾਟ ਦਇਓ ਅਸੁਧਜ ਨਰਨਾਹਰ, ਪੁਨ ਰਾਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗ

ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ।

ਸਖਤ ਨਿੰਦਕ ਦੁਸ਼ਟ ਖਿਨ ਮਾਹ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰ

ਸ੍ਰੀ ਵਾਹਿਗੁਰੂ ਜੀ ਅਰਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ

ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤਰ ਸ਼ਹੀਦੋ ਸਿੰਘੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਾ ਰਿਆਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੁੱਲ ਜੇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਛਾ ਦਾਨ ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਣੇ ਜੀ ਖਡੂਰ ਸਾਹਿਬ ਜੀ ਗੁਰੂ ਕੀ ਬਾਵਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੇ ਥਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਣ ਜੀ ਮੁਕਤਸਰ ਸਾਹਿਬ ਜੀ ਪਾਉਂਟਾ ਸਾਹਿਬ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਬਿਭੋਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗਮ ਜੀ ਜੀ ਨਾਨਕ ਜੀਰਾ ਜੀ ਸ਼ਿਕਾਰਗੜ ਜੀ ਹੀਰਾਗੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰ ਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਿਦਾਰ ਮੇਲੇ ਬੋਲੋ ਜੇ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੇ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ

ਮੁਆਫ ਕਰਨਾ। ਬੜੀ ਸੁਣੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ। ਸਿੱਖ ਪੜ੍ਹਦੇ ਸੁਣ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

0: ਵਾਹਿਗੁਰੂ।
1: ਵਾਹਿਗੁਰੂ।
0: ਵਾਹਿਗੁਰੂ।
1: ਵਾਹਿਗੁਰੂ।
2: ਕਿੰਨੀ ਦੇਰ ਲਾਣੀ ਹੈ? 20 ਮਿੰਟ ਲਾ ਲਓ।

सुन सुन साजन मन मित प्यारे

Vay.

ਪੌੜੀ ਸੱਚਾ ਸਾਹਿਬ ਏਕ ਤੂ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂ ਦੇ ਤਿਸ ਨੇ ਸਸਤਾ ਤਿਨੀ ਸੱਚ ਕਮਾਇਆ। ਸਤਿਗੁਰ ਮਿਲੇ ਸਿਤ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨ ਜਾਣੈ ਮਨ ਮੁਖੀ ਜਨਮ ਗਵਾਇਆ।